ਰੇਜੀ ਅਨਿਲ ਜਲਾਜ ਤੋਂ ਇਨਾਈ ਹਰ ਤਜ ਕਤਕਾਉਂ ਕੇ ਜਾਈ ਜਾਂ ਕੋ ਠਾਕੁਰ ਊਚਾ ਹੋਈ ਸੋਜਨ ਪਰ ਘਰ ਜਾਤ ਨਾ ਸੋਈ ਸੋ ਸਾਹਿਬ ਰਿਆ ਭਰਪੂਰ ਸਦਾ ਸੰਗ ਨਾਹੀ ਪ੍ਰਭ ਦੂਰ ਕਵਲਾ ਚਰਨ ਸਰਨ ਹੈ ਜਾ ਕੇ ਕਹੋ ਜਨ ਕਾ ਨਾਹੀ ਘਰ ਤਾਂ ਕੇ ਸਭ ਕੋਈ ਕਹਿ ਜਾਸ ਕੀ ਬਾਤਾ ਸੋ ਸਮਰਥ ਨਿਜ ਪਤ ਹੈ ਦਾਤਾ ਕਹਿਤ ਕਬੀਰ ਪੂਰਨ ਜਗ ਸੋਈ

ਸਦਾ ਨੰਗਾ ਭੁੱਖਾ ਹੋਵੇ ਦਿਸਦਾ ਨਫਰ ਕਿੱਥੋਂ ਰੱਜ ਖਾਏ।

ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨ ਪਾਰਸ ਹਨ। ਜੇ ਲੋਹਾ ਪਾਰਸ ਨਾਲ ਛੁਆ ਦੇਈਏ ਤਾਂ ਉਹ ਲੋਹਾ ਨਹੀਂ ਰਹਿੰਦਾ, ਸੋਨਾ ਬਣ ਜਾਂਦਾ। ਗੁਰੂ ਨਾਨਕ ਦੇ ਚਰਨ ਐਸੇ ਪਾਰਸ ਹਨ, ਜੇ ਇਸ ਦੇ ਨਾਲ ਲੋਹੇ ਨੂੰ ਵੀ ਛੁਆ ਦੇਈਏ ਤਾਂ ਲੋਹਾ ਵੀ ਪਾਰਸ ਬਣ ਜਾਂਦਾ। ਸਾਧ ਸੰਗਤ ਬੋਲੋ ਸ੍ਰੀ ਪਾਰਸ ਭੇਟ ਪਏ ਸੇ ਪਾਰਸ।

ਗਈ ਤਾਂ ਉਸਦੀ ਮਨੋਕਾਮਨਾ ਪੂਰੀਆਂ ਹੋ ਗਈਆਂ। ਜੇ ਗੁਰੂ ਨਾਨਕ ਦੇ ਦਰ ਦੀ ਸੇਵਾ ਕਿਸੇ ਨੇ ਨਿਸ਼ਕਾਮਤਾ ਦੇ ਨਾਲ ਕੀਤੀ ਤਾਂ ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਸਤ ਸੰਗਤ ਬੋਲੋ ਸ੍ਰੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ। ਸ਼ਾਮਾਂ ਦਾ ਦੀਵਾਨ ਸੱਜਿਆ ਤਾਂ ਇੱਕ ਪ੍ਰੇਮੀ ਆ ਕੇ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਟਕਾ ਮੱਥਾ ਟੇਕਿਆ। ਗਰੀਬ ਵਿਚਾਰਾ ਜਿਤਨੀ ਵਿਚਾਰੇ ਦੀ ਵਿੱਤ ਸੀ ਆ ਕੇ ਇੱਕ ਟੱਕਾ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰੱਖਿਆ ਤਾਂ ਸਾਹਿਬ ਜੀ ਨੇ ਉਹ ਟੱਕਾ ਲੈ ਕੇ ਆਪਣੀ ਤੱਲੀ ਤੇ ਰੱਖ ਲਿਆ। ਕੋਲ ਬੈਠੇ ਸਨ ਬਾਬਾ ਸ੍ਰੀ ਚੰਦ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵੱਡੇ ਸਪੁੱਤਰ। ਆਖਿਆ, ਬੇਟਾ ਸ੍ਰੀ ਚੰਦ, ਦੱਸੋ ਸਾਡੀ ਤੱਲੀ ਵਿੱਚ ਕੀ ਹੈ? ਤਾਂ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਪਿਤਾ ਜੀ, ਤੁਹਾਡੀ ਤੱਲੀ ਤੇ ਇੱਕ ਟਕਾ ਹੀ ਤਾਂ ਹੈ। ਹੁਣੇ ਸਿੱਖ ਆਇਆ, ਇਸਨੇ ਤੁਹਾਡੇ ਅੱਗੇ ਇੱਕ ਟਕਾ ਮੱਥਾ ਟੇਕਿਆ ਜੋ ਤੁਸੀਂ ਆਪਣੀ ਮੁੱਠੀ ਵਿੱਚ ਰੱਖ ਲਿਆ। ਆਪਣੇ ਛੋਟੇ ਪੁੱਤਰ ਲਕਸ਼ਮੀ ਚੰਦ ਜੀ ਕੋਲੋਂ ਪੁੱਛਿਆ, ਬੇਟਾ ਤੂੰ ਦੱਸ ਸਾਡੀ ਤੱਲੀ ਤੇ ਕੀ ਹੈ? ਕਹਿਣ ਲੱਗੇ, ਪਿਤਾ ਜੀ, ਇੱਕ ਟਕਾ ਹੀ ਤਾਂ ਹੈ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਰੀ ਸੰਗਤ ਕੋਲੋਂ ਪੁੱਛਿਆ, ਸਾਧ ਸੰਗਤ ਤੁਸੀਂ ਦੱਸੋ ਸਾਡੀ ਤੱਲੀ ਤੇ ਕੀ ਹੈ? ਸਾਰਿਆਂ ਨੇ ਆਖਿਆ, ਗਰੀਬ ਨਿਵਾਜ, ਇੱਕ ਟਕਾ ਹੀ ਹੈ। ਤਾਂ ਹੀ ਸੇਵਾ ਕਰਦੇ ਹੋਏ ਭਾਈ ਲਹਿਣਾ ਜੀ ਉੱਥੇ ਆਏ, ਘਾਹ ਦੀ ਪੰਡ ਸਿਰ ਤੋਂ ਇੱਕ ਪਾਸੇ ਰੱਖ ਕੇ ਸੰਗਤ ਵਿੱਚ ਜਿੱਥੇ ਜਗ੍ਹਾ ਮਿਲਦੀ ਸੀ ਬੈਠ ਗਏ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ ਕੋਲ ਸੱਦਿਆ, ਆਖਿਆ, ਲੈਣਿਆ ਇੱਥੇ ਆ ਜੀ। ਗਰੀਬ ਨਿਵਾਜ, ਲੈਣਿਆ ਤੂੰ ਦੱਸ ਬਈ ਸਾਡੀ ਤੱਲੀ ਤੇ ਕੀ ਹੈ? ਸਤਿ ਸੰਗਤ ਬੋਲੋ ਸ੍ਰੀ। ਭਾਈ ਲਹਿਣਾ ਜੀ ਦੇ ਹੱਥ ਜੁੜ ਗਏ, ਬੇਨਤੀ ਕੀਤੀ, ਗਰੀਬ ਨਿਵਾਜ, ਮੈਂ ਕੌਣ ਹਾਂ ਕਿ ਦੱਸਾਂ ਕਿ ਤੇਰੀ ਤੱਲੀ ਤੇ ਕੀ ਹੈ? ਨਹੀਂ ਲੈਣਿਆ, ਦੱਸ ਬਈ, ਜੋ ਵੇਖਿਆ ਹੀ ਉਹੀ ਦੱਸ। ਤਾਂ ਭਾਈ ਲਹਿਣਾ ਜੀ ਹੱਥ ਜੋੜ ਕੇ ਕਹਿਣ ਲੱਗੇ, ਗਰੀਬ ਨਿਵਾਜ, ਆਪ ਦੀ ਤੱਲੀ ਤੇ 14 ਲੋਕਾਂ ਦੀ ਪਾਤਸ਼ਾਹੀ ਹੈ, ਔਰ ਜੇ ਇਹ ਮੇਰ ਭਰਿਆ ਹੱਥ ਤੂੰ ਜਿਸ ਦੇ ਸਿਰ ਤੇ ਰੱਖ ਦੇਵੇਂ ਨਾ, ਉਹ 14 ਲੋਕਾਂ ਦਾ ਪਾਤਸ਼ਾਹ ਬਣ ਸਕਦਾ। ਸਤਿ ਸੰਗਤ ਬੋਲੋ ਸ੍ਰੀ। ਹਾਂ ਬਈ, ਗੁਰੂ ਨਾਨਕ ਦੇ ਜਿਸ ਨੇ ਜਿਸ ਭਾਵਨਾ ਨਾਲ ਗੁਰੂ ਨਾਨਕ ਨੂੰ ਪੂਜਿਆ, ਗੁਰੂ ਨਾਨਕ ਨੇ ਉਸ ਨੂੰ ਉਹ ਜਿਹਾ ਫਲ ਦਿੱਤਾ। ਇੱਥੇ ਤਾਂ ਸਿਦਕ ਔਰ ਪਿਆਰ ਦੀ ਗੱਲ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਤੇ ਜਿਤਨਾ ਕੋਈ ਵੱਡਾ ਸਿਦਕ ਦਾ ਝੋਲ ਲੈ ਕੇ ਆਏਗਾ, ਉਤਨੀਆਂ ਹੀ ਬਖਸ਼ੀਸ਼ਾਂ ਦੀ ਦਾਤਾਂ ਗੁਰੂ ਨਾਨਕ ਕੋਲੋਂ ਲੈ ਕੇ ਜਾਏਗਾ। ਸਤਿ ਸੰਗਤ ਬੋਲੋ ਸ੍ਰੀ। ਇਸ ਵਾਸਤੇ 5

ਇਮਤਿਹਾਨ ਲਿੱਤਾ ਆਪਣੇ ਪੁੱਤਰਾਂ ਦਾ ਵੀ ਔਰ ਆਪਣੇ ਸੇਵਾਦਾਰ ਭਾਈ ਲੈਣੇ ਦਾ ਵੀ, ਕਿਉਂਕਿ ਪਤਾ ਸੀ ਕਿ ਆ ਜੋ ਗੱਦੀ ਹੈ ਇਸ ਤੇ ਉਹੀ ਬੈਠ ਸਕਦਾ ਹੈ ਜੋ ਇਸ ਗੱਦੀ ਦੇ ਲਾਇਕ ਹੋਵੇ। ਸਾਧ ਸੰਗਤ ਬੋਲੋ ਸ੍ਰੀ, ਔਰ ਬਿਨਾਂ ਕਸੌਟੀ ਤੇ ਪਰਖੇ ਹੋਏ, ਬਿਨਾਂ ਪ੍ਰੀਖਿਆ ਲਿੱਤੇ ਹੋਏ, ਆ ਕਿਵੇਂ ਪਤਾ ਲੱਗੇ ਕਿ ਇਸ ਗੱਦੀ ਤੇ ਬਹਿਣ ਦਾ ਕੌਣ ਹੱਕਦਾਰ ਹੈ। ਇੱਕ ਦਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਵਿਰਾਟ ਰੂਪ ਧਾਰਿਆ। ਅੱਗੇ ਅੱਗੇ ਗੁਰੂ ਨਾਨਕ ਸੱਚੇ ਪਾਤਸ਼ਾਹ, ਮਗਰ ਮਗਰ ਸੰਗਤਾਂ, ਮਗਰ ਮਗਰ ਸੰਗਤਾਂ ਨੂੰ ਆਉਂਦਿਆਂ ਵੇਖ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਪਿੱਛਾ ਤੱਕਿਆ ਤੇ ਆਖਿਆ, ਸਾਡੇ ਪਿੱਛੇ ਕੀ ਲੈਣ ਆਏ ਹੋ, ਜਾਓ ਮੁੜ ਜਾਓ ਘਰਾਂ ਨੂੰ ਸਾਰੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਨਦਰ ਕੀਤੀ, ਮਾਇਆ ਦੇ ਢੇਰ ਲਾ ਦਿੱਤੇ, ਆਖਿਆ ਸਾਡੇ ਪਿੱਛੇ ਆਓਗੇ ਤਾਂ ਕੁਝ ਨਹੀਂ ਜੇ ਮਿਲਣਾ, ਆ ਮਾਇਆ ਚੁੱਕੋ ਤੇ ਜਾਓ ਘਰਾਂ ਨੂੰ। ਜਿਨ੍ਹਾਂ ਨੇ ਮਾਇਆ ਤੱਕੀ ਉਹ ਮਾਇਆ ਦੀ ਝੋਲੀਆਂ ਭਰ ਕੇ ਵਾਪਸ ਚਲੇ ਗਏ। ਥੋੜੀ ਦੂਰ ਜਾ ਕੇ ਸਾਹਿਬ ਜੀ ਨੇ ਫਿਰ ਮੁੜ ਕੇ ਵੇਖਿਆ ਜੇ ਕੁਝ ਸੰਗਤਾਂ ਹੋਰ ਆ ਰਹੀਆਂ ਹਨ। ਸਤ ਸੰਗਤ ਬੋਲੋ ਸ੍ਰੀ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਨਦਰ ਕੀਤੀ, ਚਾਂਦੀ ਦੇ ਢੇਰ ਲਾ ਦਿੱਤੇ, ਆਖਿਆ ਬਈ ਆ ਲਓ ਚਾਂਦੀ ਲਓ ਤੇ ਜਾਓ ਘਰਾਂ ਨੂੰ। ਜਿਹੜੇ ਪੈਸੇ ਤੇ ਨਹੀਂ ਫਿਸਲੇ ਸਨ ਉਹ ਚਾਂਦੀ ਤੇ ਡਿੱਗ ਪਏ, ਚਾਂਦੀ ਚੁੱਕ ਕੇ ਕਈ ਹੋਰ ਵੀ ਤੁਰ ਗਏ। ਸਾਹਿਬ ਜੀ ਥੋੜੀ ਦੂਰ ਹੋਰ ਗਏ, ਫਿਰ ਪਰਤ ਕੇ ਵੇਖਿਆ ਜੇ ਕੁਝ ਸੰਗਤਾਂ ਅਜੇ ਆ ਰਹੀਆਂ ਹਨ ਪਿੱਛੇ ਪਿੱਛੇ। ਸਾਹਿਬ ਜੀ ਨੇ ਨਦਰ ਕੀਤੀ, ਸੋਨੇ ਦੇ ਢੇਰ ਲਾ ਦਿੱਤੇ, ਸੋਨੇ ਦੀ ਮੋਹਰਾਂ ਢੇਰ ਲੱਗਿਆ। ਆ ਜਿਹੜੇ ਪੈਸੇ ਤੇ ਨਹੀਂ ਡਿੱਗੇ, ਚਾਂਦੀ ਤੇ ਨਹੀਂ ਫਿਸਲੇ, ਉਹ ਸੋਨੇ ਦੀ ਮੋਹਰਾਂ ਵੇਖ ਕੇ ਉਹਨਾਂ ਦੇ ਮਨ ਗੁਰੂ ਨਾਨਕ ਨੂੰ ਛੱਡ ਗਏ, ਸੋਨੇ ਦੀਆਂ ਮੋਹਰਾਂ ਚੁੱਕ ਕੇ ਘਰਾਂ ਨੂੰ ਚਲੇ ਗਏ। ਸਾਹਿਬ ਜੀ ਫਿਰ ਖੋੜਾ ਜਿਹਾ ਅੱਗੇ ਗਏ, ਫਿਰ ਪਿੱਛੇ ਪਰਤ ਕੇ ਵੇਖਿਆ ਅਜੇ ਥੋੜੀ ਜਿਹੀ ਸੰਗਤ ਆ ਰਹੀ ਹੈ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਨਦਰ ਕੀਤੀ ਤੇ ਹੀਰੇ ਜਵਰਾਤਾਂ ਦੇ ਢੇਰ ਲਾ ਦਿੱਤੇ, ਆਖਿਆ ਲੋ ਬਈ ਹੀਰੇ ਜਵਰਾਤ ਆ ਲੈ ਕੇ ਚਲੇ ਜਾਓ ਘਰਾਂ ਨੂੰ, ਸਾਡੇ ਪਿੱਛੇ ਆਓਗੇ ਤਾਂ ਕੁਛ ਨਹੀਂ ਜੇ ਮਿਲਣਾ। ਜਿਹੜੀ ਸੰਗਤ ਥੋੜੀ ਬਹੁਤ ਰਹਿ ਵੀ ਗਈ ਸੀ ਉਹ ਹੀਰੇ ਜਵਰਾਤ ਝੋਲੀਆਂ ਵਿੱਚ ਭਰ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਥੋੜੀ ਦੂਰ ਗੁਰੂ ਨਾਨਕ ਸੱਚੇ ਪਾਤਸ਼ਾਹ ਫਿਰ ਗਏ, ਹੁਣ ਪਰਤ ਕੇ ਵੇਖਿਆ ਤਾਂ ਇੱਕ ਪਿੱਛੇ ਭਾਈ ਲੈਣਾ ਜੀ ਆ ਰਹੇ ਹਨ। ਸਾਹਿਬ ਜੀ ਨੇ ਪੁੱਛਿਆ, ਲੈਣਿਆ ਤੂੰ ਨਹੀਂ ਗਿਆ ਵਾਪਸ, ਮਾਇਆ ਦੇ ਢੇਰ ਲਾਏ, ਸੋਨੇ ਚਾਂਦੀਆਂ ਦੇ ਢੇਰ ਲਾਏ, ਹੀਰੇ ਜਵਰਾਤਾਂ ਦੇ ਢੇਰ ਲਾਏ, ਆ ਸਾਰੇ ਹੀ ਝੋਲੀਆਂ ਭਰ ਕੇ ਘਰਾਂ ਨੂੰ ਮੁੜ ਗਏ, ਤੂੰ ਨਹੀਂ ਗਿਆ। ਭਾਈ ਲੈਣੇ ਜੀ ਦੀਆਂ ਡੁੱਬ ਡੁੱਬ ਅੱਖਾਂ ਭਰੀਆਂ, ਕਹਿਣ ਲੱਗੇ, ਗਰੀਬ ਨਿਵਾਜ, ਆ ਸਾਰੇ ਜੋ ਝੋਲੀਆਂ ਭਰ ਕੇ ਘਰਾਂ ਨੂੰ ਚਲੇ ਗਏ ਹਨ, ਇਹਨਾਂ ਦਾ ਪਿੱਛੇ ਕੋਈ ਨਾ ਕੋਈ ਹੈ, ਲੇਕਿਨ ਮੇਰਾ ਤਾਂ ਇੱਕ ਤੂੰ ਹੀ ਹੈ, ਮੇਰਾ ਤਾਂ ਤੇਰੇ ਬਿਨਾਂ ਹੋਰ ਕੋਈ ਨਹੀਂ ਹੈ, ਮੈਂ ਤੈਨੂੰ ਛੱਡ ਕੇ ਨਹੀਂ ਜਾ ਸਕਦਾ। ਸਤਿ ਸੰਗਤ ਬੋਲੋ ਸ੍ਰੀ। ਗੁਰੂ ਨਾਨਕ ਸੱਚੇ ਪਾਤਸ਼ਾਹ ਨਦਰ ਹੇਠਾਂ ਲੈ ਆਏ ਲੈਣੇ ਨੂੰ, ਆਖਿਆ ਅੱਛਾ ਹਾਂ ਗਰੀਬ ਨਿਵਾਜ, ਆ ਜਿਤਨੇ ਮੁੜ ਗਏ ਹਨ ਇਹਨਾਂ ਦਾ ਕੋਈ ਨਾ ਕੋਈ ਸੀ ਨਾ ਪਿੱਛੇ, ਮੇਰਾ ਤਾਂ ਇੱਕ ਤੂੰ ਹੀ ਹੈ। ਤਾਂ ਸਾਹਿਬ ਜੀ ਨੇ ਆਖਿਆ, ਚੰਗਾ ਲੈਣਿਆ, ਉਹ ਸਾਹਮਣੇ ਆ ਮੁਰਦਾ ਪਿਆ ਹੈ, ਉੱਤੇ ਚਿੱਟੀ ਚਦਰ ਪਈ ਹੈ, ਆ ਲੈਣਿਆ ਜੇ ਹੁਕਮ ਮੰਨਣਾ ਹੀ ਤਾਂ ਪਹਿਲੇ ਇਸ ਮੁਰਦੇ ਨੂੰ ਖਾ। ਭਾਈ ਲੈਣਾ ਜੀ ਸਤ ਬਚਨ ਕਰਕੇ, ਕਿਉਂਕਿ ਇੱਕ ਸਤ ਬਚਨ ਦੀ ਪੜਾਈ ਭਾਈ ਲੈਣੇ ਜੀ ਨੇ ਪੜੀ, ਜਾ ਖੜੋਤੇ ਤੇ ਪੁੱਛਿਆ ਹੱਥ ਜੋੜ ਕੇ, ਗਰੀਬ ਨਿਵਾਜ ਫਿਰ ਹੁਕਮ ਕਰੋ ਕਿਸ ਪਾਸਿਓਂ ਦੀ ਖਾਵਾਂ, ਪੈਰ ਵੱਲੋਂ ਕੇ ਸਿਰ ਵੱਲੋਂ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ, ਲੈਣਿਆ ਜਿੱਥੋਂ ਤੇਰੀ ਮਰਜ਼ੀ। ਤੇ ਜਦੋਂ ਹੁਕਮ ਮੰਨ ਕੇ ਜਦੋਂ ਚਦਰ ਚੁੱਕੀ, ਥੱਲੇ ਕੜਾਹ ਪ੍ਰਸ਼ਾਦ ਦੀ ਦੇਗ ਪਈ ਸੀ। ਸਾਧ ਸੰਗਤ ਬੋਲੋ ਸ੍ਰੀ। ਹੁਕਮ ਮੰਨੀਏ ਹੋਵੇ ਪਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ।
साहब जी ने भाई लहने नु कोल सदया, अपने हिरदे नाल ला के भाई लहने को अंग से लगाकर अंगद कर दिया, अंगद थापिया और आख्या लैणिया मेरे बाद इस गद्दी दा हुण वारस, इस गद्दी दा मालक तू है। इस वास्ते भाई गुरु नानक दे दर दी सेवा जे किसे ने मनोकामना करके कीती उसकी तां मनोकामना पूरियां होईयां, और जिन्हां ने गुरु नानक सच्चे पातशाह दे दर दी सेवा निष्कामता दे नाल कीती ओ गुरु नानक दे घर दे मालक बन गए। इस वास्ते साहिब पंजवें पातशाह बख्शिश कर रहे हैं और की कहिंदे हैं।

ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਦੇ ਸਮੇਂ ਬੀਬੀ ਸੁਲੱਖਣੀ ਹੋਈ ਹੈ। ਬਹੁਤੀਆਂ ਥਾਵਾਂ ਤੇ ਵਿਚਾਰੀ ਗਈ ਲੇਕਿਨ ਕਿਤੋਂ ਪੁੱਤਰ ਦੀ ਦਾਤ ਨਾ ਮਿਲੀ। ਸ਼ਿਵਾਲਿਆਂ ਤੇ ਵੀ ਗਈ, ਜੋਗੀਆਂ ਦੇ ਮੱਠਾਂ ਵਿਚ ਵੀ ਗਈ, ਕਬਰਾਂ ਨੂੰ ਵੀ ਜਾ ਕੇ ਪੂਜਿਆ, ਮਣੀ ਮਸਾਣਾ ਵਿਚ ਵੀ ਗਈ ਲੇਕਿਨ ਕਿਤੋਂ ਖਰੈਤ ਨਾ ਪਈ। ਤਾਂ ਹੀ ਕਿਸੇ ਨੇ ਸੁਲੱਖਣੀ ਨੂੰ ਸਰੋਤ ਪਾਈ, ਸੁਲੱਖਣੀਏ ਜੇ ਪੁੱਤਰ ਚਾਹੁੰਦੀ ਹੈ ਤਾਂ ਗੁਰੂ ਨਾਨਕ ਦੇ ਦਰ ਤੇ ਜਾ। ਇਸ ਵੇਲੇ ਗੁਰੂ ਨਾਨਕ ਦੀ ਛੇਵੀਂ ਜੋਤ ਮੀਰੀ ਪੀਰੀ ਦਾ ਮਾਲਕ ਗੁਰੂ ਹਰਗੋਬਿੰਦ ਅਕਾਲ ਤਖਤ ਤੇ ਸੁਸ਼ੋਭਿਤ ਹੈ। ਤੂੰ ਉਨ੍ਹਾਂ ਦੇ ਚਰਨਾਂ ਵਿਚ ਜਾ ਕੇ ਬੇਨਤੀ ਕਰ ਤੇ ਜੋ ਗੁਰੂ ਨਾਨਕ ਦੇ ਦਰ ਤੇ ਜਾ ਕੇ ਅਰਦਾਸ ਕਰਦਾ, ਮੰਗ ਮੰਗਦਾ, ਉਹ ਕਦੇ ਫਿਰ ਖਾਲੀ ਨਹੀਂ ਲੋਟਦਾ। ਸਤ ਸੰਗਤ ਬੋਲੋ ਸ੍ਰੀ। ਬੀਬੀ ਸੁਲੱਖਣੀ ਜਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਦੇ ਚਰਨਾਂ ਵਿਚ ਗਈ, ਜਾ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੇਰੇ ਚਰਨਾਂ ਵਿਚ ਅਰਦਾਸ ਹੈ, ਮੈਂ ਸਾਰੇ ਦੁਆਰੇ ਦੁਆਰੇ ਡੋਲ ਆਈ ਹਾਂ, ਕਿਤੋਂ ਖਰੈਤ ਨਹੀਂ ਮਿਲੀ, ਇੱਕ ਹੁਣ ਤੇਰਾ ਦਰ ਰਹਿ ਗਿਆ ਔਰ ਤੇਰੇ ਦਰ ਦੀ ਮੈਂ ਸਰੋਤ ਸੁਣੀ ਹੈ, ਜੋ ਤੇਰੇ ਦਰ ਤੇ ਆਉਂਦਾ ਉਹ ਕਦੇ ਖਾਲੀ ਨਹੀਂ ਮੁੜਦਾ, ਮੇਰੀ ਵੀ ਚੋਲੀ ਵਿਚ ਇੱਕ ਪੁੱਤਰ ਦੀ ਦਾਤ ਪਾ ਦੇ, ਇੱਕ ਪੁੱਤਰ ਬਖਸ਼ੋ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਨੇਤਰ ਬੰਦ ਕੀਤੇ ਔਰ ਜਦੋਂ ਅੱਖਾਂ ਖੋਲੀਆਂ ਤੇ ਆਖਿਆ, ਆ ਸੁਲੱਖਣੀਏ ਤੇਰੇ ਭਾਗਾਂ ਵਿਚ ਤਾਂ ਸੱਤ ਜਨਮਾਂ ਤੱਕ ਪੁੱਤਰ ਲਿਖਿਆ ਹੀ ਕੋਈ ਨਹੀਂ। ਸਤ ਸੰਗਤ ਬੋਲੋ ਸ੍ਰੀ। ਬੜੀ ਉਦਾਸ ਵਿਚਾਰੀ ਵਾਪਸ ਤੁਰ ਪਈ, ਜਾ ਰਹੀ ਤੇ ਰਸਤੇ ਵਿਚ ਭਾਈ ਗੁਰਦਾਸ ਜੀ ਮਿਲ ਗਏ, ਅੱਖਾਂ ਵਿਚ ਆਂਸੂ ਸੁਲੱਖਣੀ ਦੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਕੀ ਗੱਲ ਹੈ ਬੀਬੀ? ਆ ਗੁਰੂ ਨਾਨਕ ਦੇ ਦਰ ਤੇ ਤਾਂ ਜਿਹੜਾ ਰੋਂਦਾ ਹੋਇਆ ਆਉਂਦਾ ਉਹ ਵੀ ਹੱਸਦਾ ਜਾਂਦਾ, ਤੇ ਤੂੰ ਕਿਉਂ ਰੋ ਰਹੀ ਹੈ? ਆਖਿਆ, ਇੱਕ ਦਾਤ ਪੁੱਤਰ ਦੀ ਮੰਗਣ ਆਈ ਸਾਂ, ਲੇਕਿਨ ਅੱਜ ਗੁਰੂ ਨਾਨਕ ਦੇ ਦਰ ਤੋਂ ਵੀ ਜਵਾਬ ਹੋ ਗਿਆ। ਭਾਈ ਗੁਰਦਾਸ ਜੀ ਕਹਿਣ ਲੱਗੇ, ਸਾਹਿਬ ਜੀ ਨੇ ਕੀ ਆਖਿਆ? ਆਖਿਆ, ਸਾਹਿਬ ਜੀ ਕਹਿੰਦੇ ਨੇ ਤੇਰੇ ਭਾਗਾਂ ਵਿਚ ਪੁੱਤਰ ਹੈ ਹੀ ਕੋਈ ਨਹੀਂ। ਤਾਂ ਭਾਈ ਗੁਰਦਾਸ ਜੀ ਕਹਿਣ ਲੱਗੇ, ਤਾਂ ਤੂੰ ਬੇਨਤੀ ਕਰਨੀ ਸੀ ਜੇ ਉੱਥੇ ਭਾਗਾਂ ਵਿਚ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਸਤ ਸੰਗਤ ਬੋਲੋ ਸ੍ਰੀ। ਉੱਥੇ ਵੀ ਲਿਖਣ ਵਾਲਾ ਤੂੰ ਹੀ ਹੈ ਔਰ ਇੱਥੇ ਵੀ ਦੇਣ ਵਾਲਾ ਤੂੰ ਹੀ ਹੈ। ਤਾਂ ਬੀਬੀ ਸੁਲੱਖਣੀ ਜੁਗਤ ਦੱਸੀ ਭਾਈ ਗੁਰਦਾਸ ਨੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਜਦੋਂ ਕੱਲ ਸਾਹਿਬ ਜੀ ਜਾਣਗੇ ਨਾ ਬਾਹਰ ਘੋੜੇ ਤੇ ਸਵਾਰ ਹੋ ਕੇ, ਤਾਂ ਫਿਰ ਤੂੰ ਰਸਤੇ ਵਿਚ ਬੇਨਤੀ ਕਰੀ। ਅੱਜ ਬੀਬੀ ਸੁਲੱਖਣੀ ਰਸਤੇ ਤੇ ਆ ਕੇ ਖੜੋ ਗਈ, ਕਿਉਂਕਿ ਪਤਾ ਸੀ ਕਿ ਅੱਜ ਇਸ ਰਸਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਲੰਘਣਾ ਹੈ। ਆ ਕੇ ਰਸਤੇ ਤੇ ਖੜੋ ਗਈ। ਜਦੋਂ ਸਾਹਿਬ ਜੀ ਆਏ ਘੋੜੇ ਤੇ ਚੜੇ ਤੇ ਬੀਬੀ ਸੁਲੱਖਣੀ ਨੇ ਚਰਨ ਪਕੜ ਲਏ। ਓ ਗਰੀਬ ਨਿਵਾਜ, ਕਿਰਪਾ ਕਰੋ, ਨਾਮ ਮੇਰਾ ਸੁਲੱਖਣੀ, ਮੈਂ ਵਸਦੀ ਹਾਂ ਚੋਬੇ, ਅਰਜ ਕਰੇਨੀ ਆ ਗੁਰੂ ਹਰਗੋਬਿੰਦ ਅੱਗੇ, ਅਫਲ ਜਾਂਦੀ ਨੂੰ ਕੋਈ ਫਲ ਲੱਗੇ। ਸਤ ਸੰਗਤ ਬੋਲੋ ਸ੍ਰੀ। ਬੇਨਤੀ ਕਰਦੀ ਹਾਂ ਇੱਕ ਪੁੱਤਰ ਦੀ ਦਾਤ। ਸਾਹਿਬ ਜੀ ਕਹਿਣ ਲੱਗੇ, ਤੈਨੂੰ ਕੱਲ ਜੋ ਕਿਹਾ ਸੀ ਤੇਰੇ ਭਾਗਾਂ ਵਿਚ ਨਹੀਂ। ਆਖਿਆ, ਫਿਰ ਗਰੀਬ ਨਿਵਾਜ, ਉੱਥੇ ਵੀ ਭਾਗ ਲਿਖਣ ਵਾਲਾ ਤੂੰ ਹੀ ਹੈ ਔਰ ਇੱਥੇ ਵੀ ਭਾਗ ਬਣਾਉਣ ਵਾਲਾ ਤੂੰ ਹੀ ਹੈ ਨਾ, ਜੇ ਉੱਥੇ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਐਸੀ ਜਦੋਂ ਪਿਆਰ ਦੀ ਬੇਨਤੀ ਕੀਤੀ, ਸਾਹਿਬ ਜੀ ਬੜੇ ਪ੍ਰਸੰਨ ਹੋਏ। ਆਖਿਆ, ਚੰਗਾ ਸੁਲੱਖਣੀਏ, ਤੈਨੂੰ ਪੁੱਤਰ ਬਖਸ਼ਿਆ। ਬੀਬੀ ਸੁਲੱਖਣੀ ਹੱਥ ਜੋੜ ਕੇ ਕਹਿਣ ਲੱਗੀ, ਮੈਨੂੰ ਬਹੁਤਿਆਂ ਨੇ ਕਿਹਾ ਤੇਰੇ ਘਰ ਪੁੱਤਰ ਹੋਏਗਾ, ਲੇਕਿਨ ਅੱਜ ਤੱਕ ਹੋਇਆ ਕੋਈ ਨਹੀਂ। ਹੁਣ ਮੈਨੂੰ ਕਹਿ ਤੇ ਇਤਬਾਰ ਨਹੀਂ, ਮੈਨੂੰ ਲਿਖ ਕੇ ਦੇ ਕੇ ਜਾਓ। ਸਾਹਿਬ ਜੀ ਕਹਿਣ ਲੱਗੇ, ਅੱਛਾ, ਫਿਰ ਕਾਗਜ਼ ਕਲਮ ਲਿਆ, ਲਿਖ ਦੇਈਏ। ਹੋਰ ਤਾਂ ਕੁਝ ਨਾ ਮਿਲਿਆ ਸੁਲੱਖਣੀ ਨੂੰ, ਸਾਹਮਣੇ ਇੱਕ ਠੀਕਰੀ ਪਈ ਸੀ ਘੜੇ ਦੀ।
ਉਹ ਠੀਕਰੀ ਚੁੱਕ ਲਿਆ ਹੀ ਕਹਿੰਦੀ ਹੈ ਗਰੀਬ ਨਿਵਾਜ ਇਸੇ ਤੇ ਲਿਖ ਕੇ ਦੇ ਦਿਓ ਸਹਿਬ ਜੀ ਇਸੇ ਤੇ ਲਿਖ ਦਿਓ ਆਪਣੇ ਤੀਰ ਨਾਲ ਲਿਖ ਕੇ ਦਿਓ ਸਤਿ ਸੰਗਤ ਬੋਲੋ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਪੱਠੇ ਵਿੱਚੋਂ ਤੀਰ ਕੱਢਿਆ ਤੇ ਜਦੋਂ ਠੀਕਰੀ ਤੇ ਏਕਾ ਪਾਉਣ ਲੱਗੇ ਤਾਂ ਬੀਬੀ ਸੁਲੱਖਣੀ ਨੇ ਹੱਥ ਜੋੜ ਕੇ ਸਾਹਿਬ ਜੀ ਦੇ ਘੋੜੇ ਅੱਗੇ ਬੇਨਤੀ ਕੀਤੀ ਤੂੰ ਤਾਂ ਗੁਰੂ ਦਾ ਘੋੜਾ ਹੈ ਸਾਹਿਬ ਜੀ ਹਰ ਵੇਲੇ ਤੇਰੇ ਤੇ ਅਸਵਾਰਾ ਕਰਦੇ ਹਨ ਉਹ ਗੁਰੂ ਨਾਨਕ ਦੇ ਤਾਂ ਕੁੱਤਿਆਂ ਵਿੱਚ ਵੀ ਕਰਾਮਾਤ ਹੈ ਤੂੰ ਵੀ ਕੋਈ ਕਰਾਮਾਤ ਕਰਕੇ ਦਿਖਾ ਘੋੜੇ ਨੇ ਆਖਿਆ ਸੁੰਭ ਹਿਲਾਇਆ ਆਖਿਆ ਠਹਿਰ ਮੈਂ ਤੈਨੂੰ ਜੋ ਲੈ ਕੇ ਦੇਣ ਲੱਗਾ ਹਾਂ ਉਹ ਦੁਨੀਆਂ ਵੇਖੇਗੀ ਸਤ ਸੰਗਤ ਬੋਲੋ ਸ੍ਰੀ ਸਾਹਿਬ ਜੀ ਠੀਕਰੀ ਤੇ ਤੀਰ ਨਾਲ ਜੋ ਏਕਾ ਪਾਣ ਲੱਗੇ ਤੇ ਘੋੜੇ ਨੇ ਜੋ ਸੁੰਭ ਹਿਲਾਇਆ ਏਕੇ ਦਾ ਸਤ ਬਣ ਗਿਆ ਸਾਹਿਬ ਜੀ ਕਹਿਣ ਲੱਗੇ ਲੈ ਸੁਲੱਖਣੀਏ ਇੱਕ ਦੇਣ ਲੱਗੇ ਸਾਂ ਇਹ ਤਾਂ ਸੱਤ ਲਿਖੇ ਗਏ ਕਹਿਣ ਲੱਗੀ ਗਰੀਬ ਨਿਵਾਜ ਲੋੜ ਹੀ ਸੱਤਾਂ ਦੀ ਸੀ ਇੱਕ ਨਾਲ ਬਣਨਾ ਹੀ ਕੁਝ ਨਹੀਂ ਸੀ ਸਾਧ ਸੰਗਤ ਬੋਲੋ ਸ੍ਰੀ ਜ਼ਮੀਨਾਂ ਜਾਇਦਾਦਾਂ ਬਹੁਤ ਹਨ ਲੋੜ ਹੀ ਸੱਤਾਂ ਦੀ ਸੀ ਤੇ ਫਿਰ ਜਦੋਂ ਬੀਬੀ ਸੁਲੱਖਣੀ ਦੇ ਘਰ ਪਹਿਲਾ ਪੁੱਤਰ ਜੰਮਿਆ ਲੈ ਕੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਦੇ ਚਰਨਾਂ ਵਿੱਚ ਲੈ ਕੇ ਪਹੁੰਚੀ ਜਾ ਚਰਨਾਂ ਤੇ ਮੱਥਾ ਟਿਕਾਇਆ ਤੇ ਰਸਤਾ ਨਾਲ

ਇਹ ਹੈ ਰਾਗ ਧਨਾਸਰੀ ਤੇ ਧਨਾਸਰੀ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਪੜਤਾਲਾਂ ਲਿਖੀਆਂ ਨੇ। ਉਹਨਾਂ ਦੋਵਾਂ ਪੜਤਾਲਾਂ ਵਿੱਚੋਂ ਇੱਕ ਪੜਤਾਲ ਹੈ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਮਿਟਹਿ ਕਮਾਣੇ ਪਾਪ ਚਿਰਾਣੇ ਸਾਧ ਸੰਗਤ ਮਿਲ ਮੂਆ ਜੀਜੈ। ਇਹ ਪੜਤਾਲ ਇਸ ਦੀ ਅਸਥਾਈ 12 ਮਾਤਰੇ 4 ਤਾਲ ਵਿੱਚ ਹੈ। ਬਾਅਦ ਵਿੱਚ ਵੱਖਰ ਵੱਖਰੇ ਤਾਲ ਢਈਆ ਸੋਲਫਾਗ ਇੱਕ ਤਾਲਾ ਪੰਜ ਤਾਲ ਦੀ ਸਵਾਰੀ ਤਿੰਨ ਤਾਲ ਇਸ ਤਰ੍ਹਾਂ ਕਈ ਤਾਲ ਬਦਲਣਗੇ ਅੰਤਰੇ ਵਿੱਚ ਤੇ ਅਸਥਾਈ ਹੈ 4 ਤਾਲ 12 ਮਾਤਰੇ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ।

0: ਤੋਂ ਦੂਰ ਚਲੇ ਗਏ ਤਾਂ ਚੌਧਰੀ ਸਿੱਖਾਂ ਦੇ ਗੁਰਧਾਮਾਂ ਦੀ ਬੇਅਦਬੀ ਕਰਕੇ ਦਿਲ ਦਾ ਸਾੜ ਕੱਢਣ ਲੱਗੀ। ਪਰ ਖਾਲਸਾ ਜੀ, ਸਿੱਖ ਕੌਮ ਸਿਦਕੀ ਪਰਵਾਨਿਆਂ ਦੀ ਕੌਮ ਹੈ ਤੇ ਪਰਵਾਨੇ ਕਦੇ ਵੀ ਮੌਤ ਤੋਂ ਡਰਿਆ ਨਹੀਂ ਕਰਦੇ, ਆਪਣੇ ਪਿਆਰ ਪਿੱਛੇ ਜਾਨ ਕੁਰਬਾਨ ਕਰ ਦਿੰਦੇ ਹਨ ਤੇ ਕੁਰਬਾਨੀਆਂ ਤੋਂ ਬਾਅਦ ਇਨਕਲਾਬ ਆਉਂਦਾ ਹੈ। ਇਨਕਲਾਬ ਨਹੀਂ ਕਦੇ ਵੀ ਰੁਕ ਸਕਦਾ, ਇਹ ਪਤਾ ਨਹੀਂ ਕਦੋਂ ਤਰਥਲ ਪੈ ਜਾਏ, ਅਤਿਆਚਾਰ ਸਰਕਾਰੀ ਵੀ ਨਹੀਂ ਰਹਿਣਾ, ਇਹ ਵੀ ਪਤਾ ਨਹੀਂ ਕਦੋਂ ਕੁ
1: ਠਹਿਰ ਪੈ ਜਾਏ।
0: ਉਹ ਕੌਮ ਨਹੀਂ ਮਾਰਿਆ ਮੁੱਕ ਸਕਦੀ, ਜਿਸ ਕੌਮ ਨੂੰ ਮਰਨ ਦਾ ਝੱਲ ਪੈ ਜਾਏ, ਮੁੱਲ ਪੈਂਦੇ ਨੇ ਸਦਾ ਕੁਰਬਾਨੀਆਂ ਦੇ, ਭਾਵੇਂ ਅੱਜ ਪੈ ਜਾਏ ਤੇ ਭਾਵੇਂ
1: ਕੱਲ ਪੈ ਜਾਏ।
0: ਜਦੋਂ ਲਾਹੌਰ ਦੇ ਗਵਰਨਰ ਖਾਨ ਬਹਾਦਰ ਜ਼ਕਰੀਆ ਖਾਨ ਨੇ ਸਿੰਘਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਤਾਂ ਲਾਲਚ ਵਿੱਚ ਆ ਕੇ ਮੰਡਿਆਲੇ ਦਾ ਚੌਧਰੀ ਮੱਸਾ ਦੀਨ ਰੰਗੜ ਲੈ ਕੇ ਪੁਲਿਸ ਦੀਆਂ ਗਾਰਦਾਂ ਸਨ 1740 ਈਸਵੀ ਨੂੰ ਅੱਲਾਹੁ ਅਕਬਰ ਦੇ ਨਾਰੇ ਲਾਉਂਦਾ ਹੋਇਆ ਆ ਹਰਿਮੰਦਰ ਸਾਹਿਬ ਤੇ ਕਾਬਜ਼ ਹੋਇਆ। ਪਾਪੀ ਨੇ ਪਾਵਨ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾੜ ਕੇ ਲੀਰਾਂ ਲੀਰ ਕਰ ਦਿੱਤਾ ਤੇ ਪਾਵਨ ਬੀੜ ਦੀ ਥਾਂ ਆਪਣਾ ਪਲੰਘ ਡਾਹ ਕੇ ਬਹਿ ਗਿਆ। ਬਾਣੀ ਦੀ ਥਾਂ ਨਾਚੀ ਗੰਦੇ ਗਾਣੇ ਗਾਉਣ ਲੱਗੀ, ਅੰਮ੍ਰਿਤ ਦੀ ਥਾਂ ਸ਼ਰਾਬ ਤੇ ਦੇਗ ਦੀ ਥਾਂ ਬੱਕਰੇ ਹਲਾਲ ਹੋਣ ਲੱਗੇ। ਜ਼ਾਲਮ ਹੁੱਕਾ ਪੀ ਪੀ ਕੇ ਪਾਣ ਚਬ ਚਬ ਕੇ ਥੁੱਕਦਿਆਂ ਪਿਚਕਾਰੀਆਂ ਪਰਕਰਮਾ ਵਿੱਚ ਮਾਰਦੇ। ਜ਼ਾਲਮਾਂ ਨੇ ਮਿੱਟੀ ਪਾ ਪਾ ਕੇ ਪਾਵਨ ਸਰੋਵਰ ਨੂੰ ਪੂਰਨਾ ਸ਼ੁਰੂ ਕਰ ਦਿੱਤਾ। ਜਦੋਂ ਇਹ ਹਾਲਤ ਪਿੰਡ ਕੰਗ ਦੇ ਰਹਿਣ ਵਾਲੇ ਸਰਦਾਰ ਬੁਲਾਕਾ ਸਿੰਘ ਨੇ ਦੇਖੀ ਤਾਂ ਸਿੰਘ ਦੇ ਸੀਨੇ ਵਿੱਚ ਅੱਗ ਲੱਗ ਗਈ, ਪਰ ਕਿਸੇ ਸਿਆਣੇ ਦੇ ਕਹਿਣ ਤੇ ਦਿਲ ਨੂੰ ਕਾਬੂ ਵਿੱਚ ਰੱਖਿਆ ਤੇ ਜੰਗੀ ਖਾਲਸੇ ਨੂੰ ਖਬਰ ਕਰਨ ਵਾਸਤੇ ਤੁਰ ਪਿਆ, ਕਿਉਂਕਿ ਸਿੰਘ ਉਸ ਵਕਤ ਪਹਾੜਾਂ ਦੀਆਂ ਕੁੰਦਰਾਂ ਜਾਂ ਜੰਗਲਾਂ ਬੇਲਿਆਂ ਵਿੱਚ ਲੁਕ ਛਿਪ ਕੇ ਆਪਣਾ ਸਮਾਂ ਗੁਜ਼ਾਰ ਰਹੇ ਸਨ। ਸਿੰਘ ਕਨਸੋਆ ਲੈਂਦਾ ਹੋਇਆ ਬੀਕਾਨੇਰ ਦੀ ਧਰਤੀ ਤੇ ਪਹੁੰਚਿਆ ਤੇ ਉੱਥੇ ਜਾ ਕੇ ਬਾਬਾ ਸ਼ਾਮ ਸਿੰਘ ਨਾਰਲੀ ਤੇ ਜਥੇਦਾਰ ਬੁੱਢਾ ਸਿੰਘ ਜੀ ਨੂੰ ਮਿਲਿਆ। ਜਦੋਂ ਜਥੇਦਾਰ ਬੁੱਢਾ ਸਿੰਘ ਜੀ ਨੇ ਪੰਜਾਬ ਦਾ ਹਾਲ ਪੁੱਛਿਆ ਤਾਂ ਸਰਦਾਰ ਬੁਲਾਕਾ ਸਿੰਘ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਜਿਸ ਤਰ੍ਹਾਂ ਸਰਦਾਰ ਬੁਲਾਕਾ ਸਿੰਘ ਰੋ ਰੋ ਕੇ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਹਾਲ ਦੱਸ ਰਿਹਾ ਹੈ, ਉਸ ਸਮੇਂ ਦੇ ਦਰਦਨਾਕ ਦ੍ਰਿਸ਼ ਨੂੰ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਹੈ।

ਇਹ ਹੁਣ ਭੋਜਨ ਮਿਲੇਗਾ ਕਿੱਥੋਂ? ਪਹਿਲਾਂ ਤਾਂ ਵਿਚਾਰ ਸੀ ਇਹ ਭੋਜਨ ਸਤਿਗੁਰੂ ਜੀ ਨੇ ਦੱਸਿਆ, ਹੁਣ ਸਤਿਗੁਰੂ ਜੀ ਦੱਸ ਰਹੇ ਨੇ ਭੋਜਨ ਕਿੱਥੋਂ ਮਿਲੇਗਾ। ਇਹ ਬੜਾ ਸੁੰਦਰ ਭੋਜਨ, ਸੱਚ ਦਾ ਭੋਜਨ ਮਿਲੇਗਾ ਕਿੱਥੋਂ? ਆਓ ਫਿਰ ਸਤਿਗੁਰੂ ਜੀ ਤੋਂ ਹੀ ਸਰਵਣ ਕਰੀਏ, ਭੋਜਨ ਕਿੱਥੋਂ ਮਿਲਦਾ ਹੈ।

ਇਹ ਭੋਜਨ ਆਤਮਕ ਜੀਵਨ ਦੇਣ ਵਾਲਾ ਨਾਮ ਰੂਪੀ ਭੋਜਨ ਹੈ। ਦੁਬਾਰਾ ਫਿਰ ਕਹਿੰਦੇ ਅੰਮ੍ਰਿਤ, ਅੰਮ੍ਰਿਤਦਾਸ ਹੁੰਦਾ ਜੋ ਆਤਮਕ ਜੀਵਨ ਦੇਵੇ, ਜੋ ਆਤਮਕ ਮੌਤ ਤੋਂ ਬਚਾ ਲਵੇ ਉਹ ਅੰਮ੍ਰਿਤ। ਆਤਮਕ ਜੀਵਨ ਦੇਣ

ਗੁਰਸਿੱਖ ਲੱਭਦੇ ਨੇ ਬਈ ਜਿਹਨੂੰ ਭੁੱਖ ਲੱਗੀ ਹੋਏਗੀ ਨਾ ਜ਼ਰੂਰ ਲੱਭੇਗਾ, ਠੀਕ ਹੈ ਨਾ। ਜਿਹਨੂੰ ਅੰਨ ਦੀ ਭੁੱਖ ਲੱਗੀ ਹੋਵੇ ਭੱਜਦਾ ਜਾਂਦਾ, ਜਿੱਥੇ ਲੰਗਰ ਚੱਲ ਰਿਹਾ ਹੋਵੇ ਜਿੱਥੇ ਮਿਲੇਗਾ ਜ਼ਰੂਰ ਲੱਭੇਗਾ। ਜਨਮ ਤਿਨਾ ਕਾ ਸਫਲ ਹੈ ਜਿਨ ਹਰ ਕੇ ਨਾਮ ਕੀ ਲਾਗੀ ਭੁੱਖਾ, ਜਬ ਸਤਨਾਮ ਸ੍ਰੀ ਹੋਏ। ਜਿੱਥੇ ਭੁੱਖ ਲੱਗੀ ਹੋਏ ਭੱਜੇਗਾ ਨਾ, ਤੇ ਇਹ ਵੀ ਫਿਰ ਸਾਸੇ। ਜੇ ਗੁਰਸਿੱਖ ਨੂੰ ਭੁੱਖ ਲੱਗਦੀ ਹੈ ਤਾਂ ਮੇਰੇ ਗੋਬਿੰਦ ਨੂੰ ਵੀ ਭੁੱਖ ਲੱਗਦੀ ਹੈ, ਜਬ ਸਤਨਾਮ ਸ੍ਰੀ। ਫਿਰ ਪਰਮਾਤਮਾ ਨੂੰ ਵੀ ਭੁੱਖ ਲੱਗਦੀ ਜੇ, ਇਹ ਸੱਚੀ ਗੱਲ ਹੈ।

ਸਾਨੂੰ ਭੁੱਖ ਲੱਗਦੀ ਅਸੀਂ ਲੰਗਰ ਵੱਲ ਜਾਂਦੇ ਹਾਂ, ਆ ਗੋਬਿੰਦ ਨੂੰ ਭੁੱਖ ਲੱਗਦੀ ਤੇ ਜਾ ਭਾਈ ਲਾਲੋ ਦਾ ਦਰਵਾਜ਼ਾ ਖੜਕਾਉਂਦੇ ਜਦ ਸਤਨਾਮ ਸਿੰਘ। ਗੱਲ ਪ੍ਰੇਮ ਦੀ ਭੁੱਖ ਦੀ, ਆ ਭੁੱਖ ਲੱਗਦੀ ਹੈ ਪੀਲਣੀ ਦਾ ਦਰਵਾਜ਼ਾ ਖੜਕਾਉਂਦੇ ਨੇ ਸਤਨਾਮ ਸਿੰਘ। ਗੱਲ ਪ੍ਰੇਮ ਦੀ ਹੈ, ਆ ਭੁੱਖ ਲੱਗੀ ਸੀ ਜਾ ਦਰਵਾਜ਼ਾ ਖੜਕਾਇਆ, ਉਹ ਇਤਨੇ ਪ੍ਰੇਮ ਵਿੱਚ ਮਸਤਾਨੇ ਹੋ ਗਏ, ਇਤਨੇ ਹੋ ਗਏ, ਇਤਨੇ ਹੋ ਗਏ, ਉਹ ਕੇਲਿਆਂ ਦੇ ਛਿਲਕੇ ਹੀ ਮੂੰਹ ਚ ਪਵਾਉਣ ਲੱਗ ਪਏ ਜਦੋਂ ਸਤਨਾਮ ਸ੍ਰੀ। ਪ੍ਰੇਮ ਦੀ ਭੁੱਖ ਐਸੀ ਹੈ, ਐਸੀ ਲੱਗਦੀ ਹੈ, ਐਸੀ ਦੀਵਾਨਗੀ ਹੈ, ਉਹ ਸੰਸਾਰ ਨੂੰ ਭੁੱਲ ਜਾਂਦੀ ਹੈ, ਸੰਸਾਰ ਦੇ ਭੋਜਨ ਨੂੰ ਭੁੱਲ ਜਾਂਦੀ ਹੈ।

ਹੁੰਦੀ ਹੈ, ਭੋਜਨ ਤਾਂ ਬੜਾ ਸਵਾਦ ਹੈ, ਪਰ ਕਿਹੜੀਆਂ ਕਿਹੜੀਆਂ ਵਸਤੂਆਂ ਦਾ? ਕਿ ਸਲੋਕ ਮਹਿਲਾ ਤੀਜਾ ਵਿੱਚ ਧੰਨ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਦੇ ਨੇ, ਭੋਜਨ ਤਿੰਨ ਵਸਤੂਆਂ ਦਾ, ਪਰ ਉਹ ਕਿਹੜੀਆਂ ਕਿਹੜੀਆਂ ਵਸਤੂਆਂ ਨੇ? ਹੈ ਤਾਂ ਤਿੰਨ ਵਸਤੂਆਂ ਦਾ ਬੜਾ ਸਵਾਦ ਹੈ, ਅਲਾਬੇ ਆਤਮਕ ਆਨੰਦ ਦੇਣ ਵਾਲਾ ਹੈ, ਪਰ ਉਹ ਵਸਤੂਆਂ ਕਿਹੜੀਆਂ ਨੇ?

ਅੰਤਰ ਹੈ, ਭਾਵ ਇੱਕੋ ਹੀ ਹੈ, ਇੱਕ ਬਿੰਦੀ ਦਾ ਫਰਕ ਹੈ। ਜਿਹੜੀ ਪਹਿਲਾਂ ਸ਼ਬਦ ਬੋਲਦੇ ਨੇ ਉਹਦੇ ਚ ਟਿੱਪੀ ਨਹੀਂ ਹੈ, ਇਹ ਮਨਾਉਣੀ ਟਿੱਪੀ ਹੈ।

ਸਾਰੇ ਸਿਆਣੇ ਬੈਠੇ ਹੋ ਵੀ ਵਸਤੂਆਂ ਬੇਸ਼ੱਕ ਚੰਗੀਆਂ ਹੋਣ ਪਰ ਜੇ ਚੰਗੀ ਤਰ੍ਹਾਂ ਰਿਨੀਆਂ ਨਾ ਹੋਣ ਤੇ ਸਵਾਦ ਨਹੀਂ ਬਣਦੀਆਂ। ਠੀਕ ਹੈ ਨਾ? ਫਿਰ ਸਤਿਗੁਰੂ ਕੀ ਕਹਿੰਦੇ ਨੇ? ਇਹਨਾਂ ਨੂੰ ਸ੍ਰੇਸ਼ਟ, ਇਹਨਾਂ ਨੂੰ ਆਤਮਕ ਆਨੰਦ ਵਾਸਤੇ ਬਣਾਉਣ ਲਈ ਸਤ ਸੰਤੋਖ ਵਿਚਾਰ ਵੀ ਸਾਧੂ

ਦੂਜੀਆਂ ਵਸਤੂਆਂ ਵਿੱਚ ਪਾਣੀ ਪੈਂਦਾ ਉਹਨੂੰ ਰਜਾਉਣ ਵਾਸਤੇ ਰਿੰਨਣ ਵਾਸਤੇ ਇਹ ਤਿੰਨ ਵਸਤੂਆਂ ਵਿੱਚ ਨਾਮ ਰੂਪੀ ਜਲ ਪੈਂਦਾ ਸਤਨਾਮ ਬਿਨਾਂ ਨਾਮ ਤੋਂ ਸੰਤੋਖ ਕੁਛ ਨਹੀਂ ਬਿਨਾਂ ਨਾਮ ਤੋਂ ਵਿਚਾਰ ਵੀ ਕੁਛ ਨਹੀਂ ਬਿਨਾਂ ਨਾਮ ਤੋਂ ਸੱਤ ਵੀ ਕੁਛ ਨਹੀਂ ਕਈ ਵਾਰੀ ਦਾਸ ਨੂੰ ਇੱਕ ਵਿਚਾਰ ਹੁੰਦੀ ਹੈ ਬਈ ਹਰਨਾਕਸ਼ ਨੇ ਤਪ ਦਾ ਬੜਾ ਕੀਤਾ ਕਹਿੰਦੇ ਨੇ ਪ੍ਰਸੰਨ ਵੀ ਕਰ ਲਿਆ ਪਰਮਾਤਮਾ ਨੂੰ ਪਰ ਜਦੋਂ ਮੰਗ ਮੰਗਣ ਲੱਗਿਆ ਆਪਣੀ ਸਿਆਣਪ ਰੱਖ ਲਈ ਆਪਣੀ ਸਿਆਣਪ ਦੀਆਂ ਗੱਲਾਂ ਕਰਨ ਲੱਗ ਗਿਆ ਨਾਮ ਦੇ ਆਧਾਰ ਨੂੰ ਹੀ ਛੱਡ ਗਿਆ ਨਾਮ ਦੇ ਆਸਰੇ ਨੂੰ ਹੀ ਛੱਡ ਗਿਆ ਆਪਣੀ ਸਿਆਣਪ ਵਿੱਚ ਹਰਨਾਕਸ਼ ਬੋਲਿਆ ਹੇ ਪ੍ਰਭੂ ਮੈਂ ਨਾ ਮਰਾਂ ਚਲੋ ਗੱਲ ਹੋ ਗਈ ਤੂੰ ਕਹਿ ਦਿੱਤਾ ਮੈਂ ਨਾ ਮਰਾਂ ਮੈਂ ਪ੍ਰਧਾਨ ਹੋ ਗਈ ਜੋ ਸਤਨਾਮ ਸ਼ੀਲ ਤੇਰੀ ਮੰਗ ਦੇ ਵਿੱਚ ਹੀ ਮੈਂ ਪ੍ਰਧਾਨ ਹੋ ਗਈ ਤੂੰ ਕਹਿ ਦਿੱਤਾ ਮੈਂ ਨਾ ਮਰਾਂ ਪਰ ਇੱਥੇ ਹੀ ਗੱਲ ਮੁੱਕੀ ਇਸੇ ਤੇਰੀ ਮੈਂ ਨੇ

ਭਾਈ ਜੇ ਸਿਰਫ ਭੋਜਨ ਛੱਕੀ ਦਾ ਨਾ ਸਾਰੇ ਬੜੇ ਮਿਹਣੇ ਮਾਰਦੇ ਨੇ ਵੀ ਖਾਈ ਜਾਣਾ ਹੁਣ ਤੂੰ ਬਸ ਕਰ ਆ ਥੋੜਾ ਜਿਹਾ ਵੱਧ ਖਾ ਲਈਏ ਘੱਟ ਖਾਇਆ ਕਰ ਬਿਮਾਰ ਹੋ ਜਾਏਗਾ ਤੇ ਗੱਲ ਵੀ ਠੀਕ ਹੈ ਸਾਹਿਬ ਵੀ ਕਹਿੰਦੇ ਨੇ ਘੱਟ ਖਾਇਆ ਕਰ ਤੇ ਘੱਟ ਸੋਇਆ ਕਰ ਜੇ ਸਤਨਾਮ ਸ਼੍ਰੀ ਬਾਈ ਜੇ ਤਿੰਨ ਵਾਰੀ ਜਾਂ ਪੰਜ ਵਾਰੀ ਖਾਣ ਲੱਗਦੇ ਸਾਰੇ ਰੋਕਣਗੇ ਨਾ ਪਰ ਸੱਚ ਦੇ ਭੋਜਨ ਬਾਰੇ ਪਤਾ ਕੀ ਕਹਿੰਦੇ ਨੇ ਜਦੋਂ ਵੀ ਤੇਰਾ ਦਿਲ ਕਰੇ ਛੱਕੀ ਜਾਇਆ ਕਰ ਜਬ ਸਤਨਾਮ ਸ਼੍ਰੀ ਹੋਵੇ ਜਦੋਂ ਵੀ ਤੇਰਾ ਮਨ ਕਰੇ ਛੱਕੀ ਜਾਇਆ ਕਰ ਸਮਾਂ ਨਾ ਦੇਖੀ ਜਿਸ ਵਕਤ ਵੀ ਤੇਰਾ ਚਿੱਤ ਕਰੇ ਛੱਕਣ ਪੈ ਜਾਈ

ਇਹ ਭੋਜਨ ਛਕਦਿਆਂ ਫਿਰ ਹੋਰ ਕਿਸੇ ਭੋਜਨ ਦੀ ਇਸ ਆਸ ਨਾਲ ਲੋੜ ਰਹੇਗੀ ਕਿ ਤ੍ਰਿਪਤੀ ਵਾਸਤੇ ਹੋਰ ਕੋਈ ਭੋਜਨ ਹੋਵੇ ਜਦੋਂ ਸਤਨਾਮ ਸ਼੍ਰੀ ਵਾਹਿਗੁਰੂ। ਦੂਸਰੇ ਭੋਜਨ ਛਕਣ ਦੀ ਮਨਾਹੀ ਨਹੀਂ, ਪਰ ਸਤਿਗੁਰ ਕਹਿੰਦੇ ਨੇ ਜੇ ਭਜਨ ਦਾ ਭੋਜਨ ਛਕੇਗਾ ਨਾ ਤੇਰੀ ਤ੍ਰਿਪਤੀ ਤਾਂ ਇਹ ਭੋਜਨ ਕਰ ਦੇਗਾ ਜਦੋਂ

ਬੜੇ ਸੁੰਦਰ ਲੋਕੀ ਕੱਪੜੇ ਪਾਉਂਦੇ ਨੇ, ਚੰਗੇ ਤੇ ਚੰਗੇ ਕੱਪੜੇ ਪਾਉਂਦੇ ਨੇ, ਪਰ ਸਤਿਗੁਰ ਕਹਿੰਦੇ ਨੇ ਸਭ ਤੋਂ ਚੰਗਾ ਕੱਪੜਾ ਕਿਹੜਾ ਜਿਸ ਨਾਲ ਪੱਤ ਰਹਿ ਜਾਏ। ਜੇ ਕੱਪੜੇ ਪਾ ਕੇ ਵੀ ਸਾਡੀ ਬੇਪੱਤੀ ਹੋ ਰਹੀ ਹੈ ਫਿਰ ਚੰਗਾ ਕੱਪੜਾ ਕਿਹੜਾ ਜਿਸ ਨਾਲ ਪੱਤ ਰਹਿ ਜਾਏ।

ਜਿਹਨੇ ਨਾਮ ਦਾ ਪਹਿਲਾ ਕੀਤਾ, ਜਿਹਨੇ ਹਰ ਸਮੇਂ ਹਰੀ ਦੀ ਕੀਰਤ ਗਾਈ, ਜਿਹੜਾ ਹਰ ਸਮੇਂ ਹਰੀ ਦੇ ਗੁਣ ਗਾਉਂਦਾ ਹੈ, ਉਹ ਤਾਂ ਜੁਦਿਆਂ ਦਾ ਵੀ ਪਰਦਾ ਟੱਕਦਾ ਜਦ ਸਤਨਾ ਉੱਚੀ। ਆਖੋ ਸਾਰੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਇੱਕ ਵਾਰੀ ਫੇਰ ਜਪੋ ਆਖੋ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਇੱਕ ਵਾਰੀ ਫੇਰ ਆਖੋ ਧੰਨ ਸ੍ਰੀ ਗੁਰੂ ਤੇਗ। ਬਾਬਾ ਗੁਰਦਿੱਤਾ ਜੀ ਦੇ ਬਰਾਤ ਸਮੇਂ ਛੋਟੀ ਜਿਹੀ ਅਵਸਥਾ ਸੀ, ਬਰਾਤੀ ਬਣ ਕੇ ਨਾਲ ਜਾ ਰਹੇ ਸੀ। ਸਾਹਿਬਾਂ ਨੇ ਰਸਤੇ ਚ ਕੀ ਦੇਖਿਆ? ਆਪਣੇ ਹਾਣ ਦੇ ਬਾਲਕ ਨੂੰ ਨੰਗਾ ਵੇਖਿਆ ਜੋ ਸਤਨਾਮ ਸ੍ਰੀ ਆਖੋ ਧੰਨ ਸ੍ਰੀ ਗੁਰੂ ਤੇਗ ਬਹਾਦਰ। ਆਪਣੇ ਹਾਣ ਦੇ ਬਾਲਕ ਨੂੰ ਨੰਗਾ ਵੇਖਿਆ, ਬਰਦਾਸ਼ਤ ਨਾ ਕਰ ਸਕੇ, ਆਪਣੇ ਤਨ ਦੇ ਕੱਪੜੇ ਉਤਾਰ ਕੇ ਸ਼ਾਹੀ ਪੁਸ਼ਾਕ ਜਿਹੜੀ ਬਰਾਤ ਵੱਲ ਜਾ ਰਹੇ ਸੀ ਉਸ ਬਾਲਕ ਨੂੰ ਪਹਿਨਾ ਦਿੱਤਾ। ਆਪ ਬਿਨਾਂ ਕੱਪੜਿਆਂ ਤੋਂ ਮਾਤਾ ਜੀ ਪਾਸ ਆ ਗਏ। ਮਾਤਾ ਜੀ ਨੇ ਕਿਹਾ ਕੱਪੜੇ ਕਿੱਥੇ ਨੇ? ਆਖਿਆ ਕਿਸੇ ਦਾ ਮੈਂ ਨਗੇਜ ਵੇਖ ਕੇ ਬਰਦਾਸ਼ਤ ਨਹੀਂ ਕਰ ਸਕਦਾ। ਸਾਚੇ ਜਿਹੜਾ ਇੱਕ ਬਾਲਕ ਦਾ ਨਗੇਜ ਵੇਖ ਕੇ ਬਰਦਾਸ਼ਤ ਨਹੀਂ ਕਰ ਸਕੇ, ਆਪਣੇ ਕੱਪੜੇ ਦੇ ਦਿੱਤੇ, ਉਹ ਹਿੰਦੁਸਤਾਨ ਦਾ ਨਗੇਜ ਕਿਵੇਂ ਬਰਦਾਸ਼ਤ ਕਰ ਸਕਦੇ ਸੀ? ਆਪਣਾ ਸੀਸ ਦੇ ਦਿੱਤਾ ਜਦ ਸਤਨਾਮ ਸ਼੍ਰੀ। ਆਪਣਾ ਸੀਸ ਦੇ ਦਿੱਤਾ, ਪੱਤ ਰੱਖੀ, ਧਰਮ ਦੀ ਚਾਦਰ ਬਣ ਗਈ ਜਦ ਸਤਨਾਮ ਸ਼੍ਰੀ। ਉਸ ਚਾਦਰ ਦੇ ਹੇਠਾਂ ਪਿਆਰ ਜਾ ਗਿਆ, ਉਸ ਚਾਦਰ ਦੇ ਹੇਠਾਂ ਮਨੁੱਖਤਾ ਜਾਗ ਪਈ ਜਦ ਸਤਨਾਮ ਸ਼੍ਰੀ ਮਾਈ। ਅੱਜ ਚਾਂਦੀ ਚੌਂਕ ਸੀਸਗੰਜ ਜਾਓ, ਕਿਵੇਂ ਨਮਸਕਾਰਾਂ ਹੁੰਦੀਆਂ ਨੇ ਸਤਨਾਮ ਸ਼੍ਰੀ। ਤਿਲਕ ਜੰਝੂ ਰਾਖਾ ਪ੍ਰਭ ਤਾਂਕਾ, ਕੀਨੋ ਬੜੋ ਬਲੂ ਮੈਂ ਸਾਖਾ। ਸਾਰੇ ਦਾ ਸਤਨਾਮ ਸ਼੍ਰੀ। ਐਸਾ ਪਹਿਨਾ ਕਰੀਏ

ਹਾਥੀਆਂ ਦੀ, ਘੋੜਿਆਂ ਦੀ, ਰੱਥਾਂ ਦੀ ਸਵਾਰੀ ਕਰਦੇ ਜੀਵਨ ਵਿੱਚ ਆਉਂਦਾ। ਅੱਜ ਗੁਰਮੁਖ ਕਿਹੜੀ ਸਵਾਰੀ ਕਰਦਾ? ਜਦ ਸਤਨਾਮ ਸ਼੍ਰੀ ਗੁਰਮੁਖ ਮਨ ਰੂਪੀ ਘੋੜੇ ਤੇ ਸਵਾਰੀ ਕਰਦਾ। ਆ ਭਗਤ ਕਬੀਰ ਜੀ ਨੇ ਵੀ ਸਵਾਰੀ ਕੀਤੀ। ਭਗਤ ਕਬੀਰ ਜੀ ਕਹਿੰਦੇ ਨੇ ਮੈਂ ਮਨ ਰੂਪੀ ਘੋੜੇ ਤੇ ਚੜ ਗਿਆ, ਮੈਂ ਚੜ ਗਿਆ ਤੇ ਮੈਂ ਉਸ ਨੂੰ ਕਿਹਾ ਘੋੜੇ ਨੂੰ, ਚੱਲ ਬਈ ਚੱਲ ਚੱਲ ਚੱਲ ਕਿਧਰ ਚੱਲ, ਤੂੰ ਪਹਿਲਾਂ ਦਸਮ ਦੁਆਰ ਚੱਲ ਕੇ ਨਿਰੰਕਾਰ ਵੱਲ ਚੱਲ, ਜੋ ਸਤਨਾਮ ਸ਼੍ਰੀ ਉਸ ਰਸਤੇ ਚੱਲ, ਦਸਮ ਦੁਆਰ ਤੋਂ ਲੰਘ ਕੇ ਤੂੰ ਨਿਰੰਕਾਰ ਵੱਲ ਚੱਲ। ਦੇਖੀ ਜੇ ਤੂੰ ਥੋੜੀ ਜਿਹੀ ਅੜੀ ਕਰੇਗਾ, ਜੇ ਤੂੰ ਇਧਰ ਉਧਰ ਜਾਏਗਾ ਤੇ ਮੈਂ ਤੈਨੂੰ ਪ੍ਰੇਮ ਦੀਆਂ ਚਾਬਕਾਂ ਮਾਰਾਂਗਾ। ਜਦ ਸਤਨਾਮ ਸ਼੍ਰੀ ਦੇਖੀ ਕਿਤੇ ਰਸਤਾ ਨਾ ਭੁੱਲ ਜਾਈ, ਮੈਨੂੰ ਦਸਮ ਦੁਆਰ ਵੱਲ ਲੈ ਜਾ, ਮੈਨੂੰ ਦਸਮ ਦੁਆਰ ਤੋਂ ਨਿਰੰਕਾਰ ਵੱਲ ਲੈ ਜਾ ਸਤਨਾਮ ਸ਼੍ਰੀ, ਕਿਉਂਕਿ ਮੇਰਾ ਜੀਵਨ ਮਿਲਿਆ ਹੀ ਨਿਰੰਕਾਰ ਵੱਲ ਜਾਣ ਵਾਸਤੇ। ਕੀ ਕਹਿੰਦੇ ਨੇ ਭਗਤ ਕਬੀਰ ਜੀ?

ਅਰਦਾਸ ਦਾ ਕਈ ਵਾਰੀ ਖਿਆਲ ਹੁੰਦਾ ਹੈ, ਕਈ ਵਾਰੀ ਜੇ ਸਰਕਾਰ ਨੂੰ ਟਾਂਗਿਆਂ ਦੀ ਲੋੜ ਪੈ ਜਾਏ ਤਾਂ ਜਿਹਨੇ ਟਾਂਗੇ ਉਹਨੇ ਫੜ ਫੜ ਕੇ ਇਕੱਠੇ ਕਰੀ ਜਾਂਦੀ, ਠੀਕ ਹੈ ਨਾ। ਹੁਣ ਟਾਂਗੇ ਅੱਗੇ ਜੋ ਘੋੜਾ ਜੁੜਿਆ ਹੀ ਹੋਇਆ, ਜਦੋਂ ਸਰਕਾਰ ਆਪਣੇ ਕਬਜ਼ੇ ਟਾਂਗੇ ਕਰ ਲੈਂਦੀ ਏ ਤੇ ਉਹਨਾਂ ਘੋੜਿਆਂ ਨੂੰ ਪੱਠੇ ਵੀ ਆਪ ਪਾਉਂਦੀ, ਉਹਨਾਂ ਨੂੰ ਕੰਮ ਵੀ ਆਪ ਦਿੰਦੀ ਏ, ਉਹਨਾਂ ਨੂੰ ਮਜ਼ਦੂਰੀ ਵੀ ਆਪ ਦਿੰਦੀ ਏ, ਠੀਕ ਹੈ ਨਾ। ਤੇ ਉਹਨਾਂ ਨੂੰ ਨਾ ਹੁਣ ਕੰਮ ਦੀ ਚਿੰਤਾ ਤੇ ਨਾ ਹੋਰ ਕਿਸੇ ਕੰਮ ਦੀ ਚਿੰਤਾ, ਕਿਉਂਕਿ ਹੁਣ ਕੀ ਹੋ ਗਿਆ, ਹੁਣ ਹੁਕਮ ਦੀ ਕਾਰ ਹੋ ਗਈ ਜੋ ਸਤਨਾਮ ਸ੍ਰੀ ਵਾਹਿਗੁਰੂ। ਅੱਗੇ ਹੋਂਬੇ ਦੀ ਕਾਰ ਸੀ, ਆਪ ਚਲਦੇ ਸੀ ਜੋ ਸਤਨਾਮ ਸ੍ਰੀ ਵਾਹਿਗੁਰੂ, ਅੱਗੇ ਘੋੜੇ ਨੂੰ ਆਪ ਚਲਾਉਂਦੇ ਸੀ, ਮੈਂ ਦੀ ਕਾਰ ਸੀ, ਹੋਂਬੇ ਦੀ ਕਾਰ ਸੀ, ਤੇ ਹੁਣ ਹੁਕਮ ਦੀ ਕਾਰ ਹੋ ਗਈ। ਤੇ ਜਦੋਂ ਫਿਰ ਅਸੀਂ ਮਨ ਰੂਪੀ ਘੋੜੇ ਨੂੰ ਸੱਚੀ ਦਰਗਾਹ ਦੇ ਮਾਲਕ ਦੇ ਹਵਾਲੇ ਕਰ ਦਈਏ, ਅੱਜ ਨੇ ਆਏ ਹਾਂ ਜੋ ਸਤਨਾਮ ਚ ਕਰ ਦਈਏ ਹਵਾਲੇ, ਜੋ ਸਤਨਾਮ ਸ੍ਰੀ ਵਾਹਿਗੁਰੂ, ਸੱਚੀ ਦਰਗਾਹ ਦੇ ਹਵਾਲੇ ਕਰ ਦਈਏ ਮਨ ਰੂਪੀ ਘੋੜੇ, ਤੇ ਸੱਚ ਆਖੀਏ ਇਹ ਮਨ ਨੂੰ ਫਿਰ ਪੱਠੇ ਨਾਮ ਦੇ ਸਤਿਗੁਰੂ ਆਪ ਪਾਉਣਗੇ ਜੋ ਸਤਨਾਮ ਸ੍ਰੀ ਵਾਹਿਗੁਰੂ, ਫਿਰ ਰੋਜੀ ਵੀ ਆਪ ਦੇਣਗੇ ਤੇ ਹੁਕਮ ਦੀ ਕਾਰ ਹੋਏਗੀ। ਜਦੋਂ ਹੁਕਮ ਦੀ ਕਾਰ ਹੋਏਗੀ ਤੇ ਸਾਰੇ ਟਾਂਗੇ ਘੋੜੇ ਸਰਕਾਰ ਦੇ ਹੋ ਜਾਣਗੇ ਜੋ ਸਤਨਾਮ ਸ੍ਰੀ ਵਾਹਿਗੁਰੂ। ਕਿੱਥੇ ਲੈ ਕੇ

ਵੀ ਘੋੜੇ ਨੂੰ ਕੁਝ ਆਦਤ ਵੀ ਪਈ ਹੋਈ ਹੈ, ਚਾਬਕਾਂ ਮਾਰਨੀਆਂ ਪੈਂਦੀਆਂ ਨੇ। ਅਸੀਂ ਕਈ ਵਾਰ ਵੇਖਿਆ ਇੱਕ ਤਾਂ ਉਦੋਂ ਵੇਖਿਆ ਜਦੋਂ ਹੁਕਮ ਦੀ ਕਾਰ ਵਿਚ ਨਾ ਹੋਵੇ ਤੇ ਆਪ ਕੰਮ ਲੱਭਣਾ ਹੋਵੇ, ਇੱਕ ਟਾਂਗਾ ਜਾ ਰਿਹਾ ਹੋਵੇ ਨਾ, ਅਸੀਂ ਉਸ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਸਤਨਾਮ ਸ੍ਰੀ ਵਾਹਿਗੁਰੂ ਵੀ ਓਵਰਟੇਕ ਕਰਕੇ ਅੱਗੇ ਲੰਘ ਜਾਈਏ ਤਾਂ ਕਿ ਸਾਨੂੰ ਅਗਲਾ ਕੰਮ ਮਿਲ ਜਾਏ, ਕਰਦੇ ਹਾਂ ਨਾ ਓਵਰਟੇਕ, ਇੱਕ ਟਾਂਗੇ ਤੋਂ ਦੂਜਾ ਟਾਂਗਾ ਅੱਗੇ ਲੰਘਦਾ। ਪਰ ਇਸਦੇ ਵੀ ਕੋਈ ਨੇਮ ਬਣੇ ਹੋਏ ਨੇ, ਜੇ ਨੇਮ ਨੂੰ ਤੋੜ ਕੇ ਅੱਗੇ ਲੰਘ ਜਾਏਗਾ ਤਾਂ ਅਗਲੇ ਟਾਂਗੇ ਵਿਚ ਟਾਂਗਾ ਵਜੇਗਾ, ਜਦੋਂ ਸਤਨਾਮ ਸ੍ਰੀ ਵਾਹਿਗੁਰੂ ਜਾਂ ਹੋਰ ਕਿਸੇ ਵਸਤੂ ਵਿਚ ਵਜੇਗਾ, ਨੇਮ ਬਣੇ ਹੋਏ ਨੇ ਨਾ। ਇੱਥੇ ਮਨੁੱਖ ਦੀ ਦੌੜ ਲੱਗੀ ਹੋਈ ਹੈ, ਮਨ ਦੀ ਦੌੜ ਲੱਗੀ ਹੈ, ਇੱਕ ਦੂਜੇ ਤੋਂ ਅੱਗੇ ਲੰਘਣ ਦੀ, ਇੱਕ ਦੂਜੇ ਤੋਂ ਅੱਗੇ ਲੰਘਣ ਦੀ, ਇੱਕ ਦੂਜੇ ਤੋਂ ਅੱਗੇ ਲੰਘਣ ਦੀ, ਇਸੇ ਦੌੜ ਨੇ ਬੰਦੇ ਨੂੰ ਮਾਰ ਲਿਆ ਜਦੋਂ ਸਤਨਾਮ ਸ੍ਰੀ ਵਾਹਿਗੁਰੂ। ਪਰ ਜੇ ਇਹ ਟਾਂਗਾ ਸਰੀਰ ਰੂਪੀ ਮਨ ਰੂਪੀ ਘੋੜੇ ਨਾਲ ਜੁੜਿਆ ਹੋਇਆ ਤੇ ਜਦੋਂ ਸਰਕਾਰ ਦੇ ਟਾਂਗਿਆਂ ਵਿਚ ਆ ਗਿਆ ਤਾਂ ਫੇਰ ਕੋਈ ਇੱਕ ਟਾਂਗੇ ਤੋਂ ਅੱਗੇ ਕੱਟਣ ਦਾ ਯਤਨ ਨਹੀਂ ਕਰਦਾ, ਇੱਕ ਤਰਕੀਬ ਵਿਚ ਚੱਲਦੇ ਨੇ, ਇੱਕ ਨੇਮ ਵਿਚ ਚੱਲਦੇ ਨੇ, ਇੱਕ ਤਰਕੀਬ ਵਿਚ ਚੱਲਦੇ ਨੇ, ਤਰਕੀਬ

ਕਹਿੰਦੇ ਹਾਂ ਉਹਨਾਂ ਦਾ ਹੀ ਫਲ ਮਿਲਦਾ। ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਇੱਕ ਇੱਕ ਪੰਕਤੀ ਜੀਵਨ ਤੇ ਕੱਟਦੀ, ਜੀਵਨ ਵਿੱਚ ਰਹਿਨਮਾਈ ਕਰਦੀ ਹੈ। ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੈ ਰੋਗ। ਪਰਮਾਤਮਾ ਨੂੰ ਭੁੱਲਣ ਕਰਕੇ ਸਾਰੇ ਰੋਗ ਆ ਕੇ ਵਿਆਪ ਜਾਂਦੇ ਨੇ, ਇੱਕ ਦੋ ਨਹੀਂ ਸਾਰੇ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਜੋਗ, ਪਰਮਾਤਮਾ ਵੱਲੋਂ ਮੂੰਹ ਮੋੜਿਆ ਬੇਮੁਖ ਹੋਇਆ ਜਨਮਾਂ ਜਨਮਾਂ ਦੇ ਵਿਛੋੜੇ ਪੈ ਜਾਂਦੇ ਨੇ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਜੋਗ, ਖਿਣਮੈ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ। ਮਾਇਕ ਪਦਾਰਥ ਜੇ ਰੱਬੀ ਰਸ ਨਾ ਆਵੇ ਤੇ ਇਹਨਾਂ ਚੋਂ ਵੀ ਰਸ ਨਹੀਂ ਰਹਿ ਜਾਂਦਾ, ਵੀ ਸਾਰੇ ਕੌੜੇ ਹੀ ਜਾਪਦੇ ਨੇ। ਤੋ ਖਿਣਮੈ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੇ ਕਿਸ ਥੈ ਰੋਵੈ ਰੋਜ। ਹੁਣ ਜੀਵ ਕਿੱਥੇ ਰੋਣ, ਰੋਣ ਦਾ ਕੋਈ ਫਾਇਦਾ ਵੀ ਨਹੀਂ, ਵਿਚੋਲਗੀ ਕੋਈ ਨਹੀਂ ਕਰ ਸਕਦਾ। ਕੀਤਾ ਕਿਛੂ ਨਾ ਹੋਵੇ ਲਿਖਿਆ ਤੁਰ ਸੰਜੋਗ, ਜੀਵ ਦਾ ਆਪਣਾ ਕੀਤਾ ਵੀ ਕੁਛ ਨਹੀਂ ਹੁਣ ਹੋ ਸਕਦਾ। ਇੱਕ ਬੰਦਾ ਗਲਤ ਹੈ ਤੇ ਗਲਤ ਬੰਦਾ ਸਹੀ ਕੰਮ ਕਿਵੇਂ ਕਰ ਜਾਏਗਾ? ਪੈਰਾਂ ਤੋਂ ਲੂਹ ਲਾਇਆ ਆਖੇ ਮੈਂ ਚੱਲ ਲਵਾਂ ਤੇ ਕਿਵੇਂ ਚੱਲ ਕੇ ਪਹੁੰਚੇਗਾ? ਹੱਥਾਂ ਤੋਂ ਟੁੰਡਾ ਤੇ ਉਹ ਕੀ ਕਰ ਸਕੇਗਾ? ਇੱਕ ਅੰਧਾ ਬੰਦਾ ਨੇਤਰਹੀਨ ਕੀ ਤੱਕ ਸਕੇਗਾ? ਤੇ ਰੱਬ ਤੋਂ ਬੇਮੁਖ ਆਖੇ ਗੁਰੂ ਨੂੰ ਵੀ ਨਾ ਮਿਲਾਂ, ਪਰਮਾਤਮਾ ਵੀ ਕਿਰਪਾ ਨਾ ਕਰੇ ਤੇ ਮੈਂ ਤਰ ਜਾਵਾਂ, ਕਿਵੇਂ ਤਰ ਜਾਏਗਾ? ਕਹਿੰਦੇ ਨੇ ਕੀਤਾ ਕਿਛੂ ਨਾ ਹੋਵੇ ਲਿਖਿਆ ਤੁਰ ਸੰਜੋਗ, ਵਡਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਯੋਗ। ਵੱਡੇ ਭਾਗਾਂ ਨਾਲ ਜੇ ਮੇਰਾ ਪ੍ਰਭੂ ਮਿਲ ਜਾਏ ਤੇ ਸਾਰੇ ਵਿਛੋੜੇ ਮੁੱਕ ਸਕਦੇ ਨੇ, ਸਾਰੇ ਵਿਘਨਾਂ ਦਾ ਨਾਸ ਹੋ ਸਕਦਾ। ਕਹਿੰਦੇ ਨੇ ਨਾਨਕ ਕਉ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ। ਤੂੰ ਰਿਹਾਈ ਦਿਹਾਉਣ ਦਵਾਉਣ ਵਾਲਾ ਬੰਦੀ ਮੋਚ, ਹੇ ਕੈਦ ਤੋਂ ਬਾਹਰ ਕੱਢਣ ਵਾਲੇ ਮੇਰੇ ਪ੍ਰਭੂ ਮੈਨੂੰ ਰੱਖ ਲੈ। ਕਤਕ ਹੋਵੇ ਸਾਧ ਸੰਗ ਬਿਨਸੈ ਸਭੈ ਸੋਚ। ਮੈਂ 2-4 ਮਿੰਟ ਆਪ ਦੇ ਇਸ ਪੰਕਤੀ ਤੇ ਲੈਣੇ ਚਾਹੁੰਦਾ, ਸਮਾਪਤੀ ਕਰਾਂ। ਕਤਕ ਹੋਵੇ ਸਾਧ ਸੰਗ ਬਿਨਸੈ ਸਭੈ ਸੋਚ, ਸਾਰੀਆਂ ਸੋਚਾਂ ਦਾ ਚਿੰਤਾ ਦਾ ਨਾਸ ਹੋ ਜਾਂਦਾ ਜੇ ਕਤਕ ਦੇ ਮਹੀਨੇ ਵਿੱਚ ਸਾਧ ਸੰਗਤ ਹੋ ਜਾਏ। ਕਤਕ ਸ਼ਬਦ ਦੁਆਰਾ ਗੁਰਦੇਵ ਉਪਦੇਸ਼ ਕਰ ਰਹੇ ਨੇ ਕਿ ਜੇ ਤੈਨੂੰ ਸਾਧ ਸੰਗਤ ਮਿਲ ਜਾਏ ਤੇਰੇ ਫਿਕਰ ਮੁੱਕ ਸਕਦੇ ਨੇ, ਚਿੰਤਾ ਮੁੱਕ ਸਕਦੀ ਹੈ। ਸਾਧ ਸੰਗਤ ਦਾ ਮਿਲਣਾ ਕੀ ਹੈ? ਕੀ ਇੱਕ ਬੰਦਾ ਸੰਗਤ ਵਿੱਚ ਆਇਆ, ਕੜੀ ਬੈਠੇ ਹੈ, ਜੋ ਸੁਣਿਆ ਉਹ ਵੀ ਪੂਰਾ ਪੱਲੇ ਨਹੀਂ ਬੰਨਿਆ ਤੇ ਉਹ ਆਖੇ ਸਾਧ ਸੰਗਤ ਕਰ ਲਈ ਹੈ? ਸਾਧ ਸੰਗਤ ਦਾ ਭਾਵ ਕੀ, ਇਹਨੂੰ ਜਰਾ ਸਮਝ ਲਈਏ। ਜਦ ਤੱਕ ਲੋਹਾ ਪਾਰਸ ਦੇ ਨਾਲ ਨਹੀਂ ਛੁੰਹਦਾ ਸੋਨਾ ਨਹੀਂ ਬਣਦਾ। ਬਿਲਕੁਲ ਕੋਲ ਕਰਕੇ ਰੱਖ ਦਿਓ ਔਰ 2-4-10 ਸਾਲ ਦੀ ਕੀ ਗੱਲ ਹੈ, ਹਜ਼ਾਰ ਸਾਲ ਪਿਆ ਰਵੇ, ਹਜ਼ਾਰ ਸਾਲ ਤੋਂ ਵੀ ਜ਼ਿਆਦਾ ਅਨੰਤ ਸਮਾਂ ਪਿਆ ਰਵੇ, ਜਦ ਤੱਕ ਉਹ ਛੁੰਹਦਾ ਨਹੀਂ ਉਹਨੇ ਸੋਨਾ ਨਹੀਂ ਬਣਨਾ। ਜਦ ਤੱਕ ਗੁਰੂ ਨੂੰ ਵੀ ਸ਼ਬਦ ਨੂੰ ਸਾਡੀ ਸੁਰਤ ਨਹੀਂ ਨਾ ਛੁੰਹਦੇ, ਜਨਮਾਂ ਜਨਮਾਂ ਤੱਕ ਬੰਦਾ ਪਾਸ ਬੈਠਾ ਰਹੇ, ਸਿੱਖ ਨਹੀਂ ਬਣ ਸਕਦਾ। ਸਾਰੇ ਆਖੋ ਸਤਨਾਮ। ਸਿੱਖ ਤਾਂ ਬਣੇਗਾ ਜੇ ਪਾਰਸ ਨੂੰ ਛੋਹ ਜਾਏਗਾ, ਸਾਡੀ ਸੁਰਤ ਸ਼ਬਦ ਨੂੰ ਛੋਹ ਜਾਏ। ਧਿਆਨ ਇਹ ਰੱਖਣਾ ਕਦੋਂ ਛੋਹਦੀ, ਜੇ ਤੇ ਸੁਰਤ ਸ਼ਬਦ ਨੂੰ ਛੋਹ ਗਈ ਨਾ ਫਿਰ ਜੀਵਨ ਸ਼ਬਦ ਹੀ ਬਣ ਜਾਏਗਾ। ਉੱਠਦਿਆਂ ਬੈਠਦਿਆਂ ਸ਼ਬਦ ਹਿਰਦੇ ਵਿੱਚ ਗੂੰਜੇਗਾ, ਸੁਰਤ ਸ਼ਬਦ ਦਾ ਭੇਦ ਨਾ ਰਹਿ ਜਾਏਗਾ। ਸਾਡੀ ਸੁਰਤ ਸ਼ਬਦ ਬਣ ਗਈ ਤੇ ਉਸ ਪਾਰਸ ਨੂੰ ਛੋਹ ਗਈ। ਪਰ ਭਾਈ ਗੁਰਦਾਸ ਸਾਹਿਬ ਤੇ ਇੱਕ ਚੇਤਾਵਨੀ ਦਿੰਦੇ ਨੇ, ਕਹਿੰਦੇ ਨੇ ਕਿੰਨੇ ਕਿੰਨੇ ਸਤ ਸੰਗੀ ਜਿਹੜੇ ਸ਼ਬਦ ਨੂੰ ਛੋਹ ਗਏ। ਕਹਿੰਦੇ ਨੇ ਮੈਂ ਵੇਖ ਰਿਹਾ ਬਦੀ ਕਰਨ ਵਾਲਾ ਬੰਦਾ ਆਪਣੀ ਸੰਗਤ ਨਹੀਂ ਛੱਡਦਾ, ਪਰ ਭਲਾ ਬੰਦਾ ਕਦੀ ਆ ਜਾਂਦਾ ਕਦੀ ਨਹੀਂ ਆਉਂਦਾ। ਬੜੇ ਸੁੰਦਰ ਉਹਨਾਂ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਇੱਕ ਚੋਰ ਨੂੰ ਬਹੁਤ ਮਾਰ ਪਈ, ਹੱਡ ਗੋਡੇ ਤੁੜਾ ਬੈਠਾ, ਪਰ ਜਦੋਂ ਜੇਲ੍ਹ ਤੋਂ ਬਾਹਰ ਨਿਕਲਿਆ ਸਿੱਧਾ ਆਪਣੀ ਸੰਗਤ ਵਿੱਚ ਪਹੁੰਚ ਗਏ। ਜੁਆਰੀ ਸਭ ਕੁਛ ਹਾਰ ਬੈਠਾ ਪਰ ਆਪਣੀ ਸੰਗਤ ਨਹੀਂ ਛੱਡਦਾ। ਕਹਿੰਦੇ ਨੇ ਇਸੇ ਤਰ੍ਹਾਂ ਵਿਸ਼ਵਾਗਾਮੀ ਰੋਗੀ ਹੋ ਗਿਆ ਪਰ ਆਪਣਾ ਟਿਕਾਣਾ ਨਹੀਂ ਛੱਡ ਰਿਹਾ। ਭਾਈ ਸਾਹਿਬ ਜੀ ਕਹਿੰਦੇ ਨੇ ਨੀਚ ਅਦਮ ਆਪਣੀ ਸੰਗਤ ਨਹੀਂ ਛੱਡਦੇ, ਗੁਰਸਿੱਖਾ ਤੂੰ ਕਿਉਂ ਸੰਗਤ ਛੱਡਣਾ? ਉਹ ਪਹੁੰਚ ਜਾਂਦੇ ਨੇ ਮਾਰ ਖਾ ਕੇ ਵੀ, ਤੈਨੂੰ ਤੇ ਮਿਹਰਾਂ ਮਿਲ ਰਹੀਆਂ ਨੇ। ਮਾਰਬੇ ਕੋ ਤਰਾਸ ਦੇਖ ਚੋਰ ਨਾ ਤਜਿਤ ਚੋਰੀ, ਬਟਵਾਰਾ ਬਾਟ ਪਾਰੀ ਸੰਗ ਹੋਇਆ ਤਕਤ ਹੈ। ਬੇਸ਼ਵਾਰਤ ਬਿਰਥਾ ਭਏ ਮਨ ਮੈਂ ਨਾ ਸ਼ੰਕਾ ਮਾਨੇ, ਜੁਆਰੀ ਨਾ ਸਰਵਸਹਾਰਾ ਸਹਿ ਥਕਤ ਹੈ। ਅਮਲੀ ਨਾ ਅਮਲ ਤਜਿਤ ਜਿਉ ਤ੍ਰਿਕਾਰ ਕੀ ਹੈ, ਦੁਖ ਦੋਖ ਲੋਕ ਵੇਦ ਸੁਣਤ ਸ਼ਕਤ ਹੈ। ਅਦਮ ਅਸਾਧ ਸੰਗ ਛਾੜਤ ਨ ਅੰਗੀਕਾਰੀ, ਗੁਰਸਿੱਖ ਸਾਧ ਸੰਗ
ਸ਼ਾਇਦ ਕਿਉਂ ਸਖਤ ਹੈ, ਇਹ ਸੰਗਤ ਕਿਉਂ ਛੱਡੇ, ਸੰਗਤ ਵਿੱਚ ਰਿਹਾ ਕੀ ਹੋਵੇਗਾ। ਜਿਹੜਾ ਗੁਰੂ ਨਾਨਕ ਨਾਲ ਛੋ ਗਿਆ ਉਹ ਗੁਰੂ ਨਾਨਕ ਦੇਵ ਬਣ ਗਏ। ਅਸਲ ਸਵਾਲ ਗੁਰੂ ਦੀ ਪੂਜਾ ਦਾ ਨਹੀਂ, ਅਸਲ ਸਵਾਲ ਹੈ ਗੁਰੂ ਦਾ ਰੂਪ ਹੋ ਜਾਣਾ, ਕਿਉਂਕਿ ਪੂਜਾ ਕਰਨ ਵਾਲਾ ਵੀ ਕਈ ਵਾਰੀ ਵੱਖ ਰਹਿ ਜਾਂਦਾ, ਉਹ ਸਮਝਦਾ ਮੈਂ ਭੇਟਾ ਹੀ ਰੱਖਣੀ, ਉਸ ਦਾ ਰੂਪ ਹੋ ਜਾਣਾ, ਉਹ ਕਿਵੇਂ ਹੋਇਆ ਜਾਏ। ਭਾਈ ਲਹਿਣੇ ਨੇ ਸੰਗਤ ਨੂੰ ਸਮਝਿਆ, ਜੋ ਗੁਰੂ ਨੇ ਆਖਿਆ ਨਾ। ਗੁਰੂ ਪਾਤਸ਼ਾਹ ਕਈ ਵਾਰ ਕਹਿੰਦੇ ਨੇ, ਹੁਕਮ ਮੂੰਹ ਨਾਲ ਵੀ ਨਹੀਂ ਸਨ ਕਰਦੇ, ਸਿਰਫ ਇਸ਼ਾਰਾ ਕਰਦੇ ਸਨ, ਅੰਤ ਵਿੱਚ ਤੇ ਇਸ਼ਾਰੇ ਵੀ ਬੰਦ ਕਰ ਦਿੱਤੇ ਸਨ, ਸਿਰਫ ਤੱਕਦੇ ਸਨ, ਔਰ ਤੱਕਣ ਨਾਲ ਹੀ ਭਾਈ ਲਹਿਣਾ ਜੀ ਕੰਮ ਕਰ ਆਉਂਦੇ ਸਨ, ਕਹਿਣਾ ਵੀ ਨਹੀਂ ਸੀ ਪੈਂਦਾ, ਤੱਕਣ ਨਾਲ ਹੀ ਉਹ ਗੁਰੂ ਦੀ ਬੋਲੀ ਸਮਝਣ ਲੱਗ ਪਏ ਸਨ। ਜਿਸ ਦਿਨ ਅਸੀਂ ਬੈਠੇ ਬੈਠੇ ਗੁਰੂ ਦੀ ਗੱਲ ਸਮਝਣ ਲੱਗ ਪਏ, ਬਿਨਾਂ ਬੋਲਿਆਂ ਹੀ ਸਮਝਣ ਲੱਗ ਪਏ, ਉਸ ਦਿਨ ਸਮਝ ਲੈਣਾ ਪਾਰਸ ਨੂੰ ਛੋ ਗਏ ਆ। ਇਹ ਹੈ ਸੰਗਤ ਦਾ ਭਾਵ ਕਿ ਸੰਗਤ ਵਿੱਚ ਬੈਠੀਏ ਸਾਡੀ ਸੁਰਤ ਸ਼ਬਦ ਬਣ ਜਾਏ, ਹੋਰ ਫੁਰਨੇ ਮੁੱਕ ਜਾਣ, ਸ਼ਬਦ ਹੀ ਸ਼ਬਦ ਗੂੰਜਦਾ ਰਹੇ। ਫਿਰ ਕੱਤਕ ਹੋਵੇ ਸਾਧ ਸੰਗ ਬਿਨਸੈ ਸਭੈ ਸੋਚ। ਤੁਖਾਰੀ ਸੰਤਾਂ ਵਿੱਚ ਗੁਰਦੇਵ ਨੇ ਕਿਹਾ, ਕੱਤਕ ਕਿਰਤ ਭਇਆ ਜੋ ਪ੍ਰਭ ਪਾਇਆ, ਦੀਪਕ ਸਹਿਜ ਬਲੈ ਤਤ ਜਲਾਇਆ, ਦੀਪਕ ਰਸ ਤੇਲੋ ਤਨ ਪਿਰ ਮੇਲੋ, ਤਨਿਓ ਮਾਹੈ ਸਰਸੀ, ਅਵਗੁਣ ਮਾਰੀ ਮਰੇ ਨਾ ਸੀ ਜੈ ਗੁਣ ਮਾਰੀ ਤਾਂ ਮਰਸੀ। ਅਵਗਣਾ ਦੇ ਮਾਰੇ ਤੇ ਸੌ ਵਾਰੀ ਮਰੇ ਆ, ਗੱਲ ਬਣੀ ਨਹੀਂ। ਜਿਸ ਦਿਨ ਗੁਣ ਨੇ ਮਾਰਿਆ ਅਵਗਣ ਸਾਰੇ ਮਰ ਜਾਣਗੇ, ਜੀਵਨ ਹਰਿਆ ਭਰਿਆ ਹੋ ਜਾਏਗਾ। ਬਹੁਤਾ ਸਮਾਂ ਨਾ ਲਵਾਂ, ਇੰਨੇ ਸ਼ਬਦ ਕਹਿੰਦਾ ਹੋਇਆ ਹੀ ਮੈਂ ਖਿਮਾ ਦਾ ਜਾ ਚੱਕਾਂ, ਫੁੱਲਾਂ ਦੀ ਖਿਮਾ, ਗੁਰੂ ਪਾਤਸ਼ਾਹ ਦੀ ਮੱਤ ਅਨੁਸਾਰ ਕੁਝ ਸੁਣਿਆ।

ਤੇ ਮੇਰੇ ਪਤੀ ਦਾ ਮੇਰੇ ਨਾਲ ਮੇਲ ਹੋ ਗਿਆ ਹੈ। ਮਾਂ, ਮੈਨੂੰ ਹੁਣ ਕੋਈ ਸ਼ੰਕਾ ਨਹੀਂ ਰਿਹਾ, ਕੋਈ ਭਰਮ ਨਹੀਂ ਰਿਹਾ। ਜੋ ਮੈਂ ਚਾਹਿਆ ਸੀ ਗੁਰੂ ਦੀ ਕਿਰਪਾ ਦੇ ਨਾਲ।

ਜਿਨ੍ਹਾਂ ਨੂੰ ਇਹ ਪਿਆਸ ਲੱਗ ਜਾਂਦੀ ਹੈ, ਇਹ ਗੱਲਾਂ ਇਹ ਬਚਨ ਉਹਨਾਂ ਵਾਸਤੇ ਜਿਨ੍ਹਾਂ ਦੇ ਅੰਦਰ ਪਿਆਸ ਹੈ, ਤੜਪ ਹੈ ਪਿਆਰੇ ਨੂੰ ਮਿਲਣ ਦੀ, ਦਰਸ਼ਨ ਕਰਨ ਦੀ ਪਿਆਸ ਹੈ। ਉਹ ਕਹਿੰਦੇ ਹਨ ਕਿ ਇੱਕ ਪਲ ਭਰ ਜਿੰਨਾ ਵੀ ਦਰਸ਼ਨਾਂ ਤੋਂ ਬਾਹਰ ਜੀਵਨ ਨਹੀਂ ਹੈ। ਜੇ ਇੱਕ ਪਲ ਭਰ ਵੀ, ਇੱਕ ਖਿੰਨ ਮਾਤਰ ਵੀ, ਇੱਕ ਸਕਿੰਟ ਵੀ ਦਰਸ਼ਨਾਂ ਤੋਂ ਵਾਂਝੇ ਰਹਿੰਦੇ ਹਾਂ ਤਾਂ ਰਹਿ ਨਹੀਂ ਸਕਦੇ। ਇੱਕ ਘੜੀ ਦਿਨ ਸਮੂਕ ਬਹੁਤ ਦਿਹਾਰੇ, ਮਨ ਨਾ ਰਹੇ ਕੈਸੇ ਮਿਲੋ ਪਿਆਰੇ। ਇੱਕ ਪਲ ਦਿਨ ਸਮੋਕੋ ਕਬਹੂ ਨਾ ਬਿਹਾਵੇ, ਦਰਸ਼ਨ ਕੀ ਮਨ ਪਿਆਸ ਘਨੇਰੀ। ਦਰਸ਼ਨਾਂ ਦੀ ਪਿਆਸ ਬਹੁਤ ਜ਼ਿਆਦਾ ਹੈ, ਕੋਈ ਐਸਾ ਸੰਤ ਲੋਕੋ ਪ੍ਰੇਮ ਮਿਲਾਵ। ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਦੀ ਪਿਆਸ ਹੁੰਦੀ ਹੈ, ਉਦਾਹਰਣ ਦੇ ਕੇ ਦੱਸਦੇ ਨੇ। ਕਹਿੰਦੇ ਜੇ ਬੱਚੇ ਨੂੰ ਭੁੱਖ ਲੱਗੀ ਹੋਵੇ, ਬੱਚੇ ਵਾਸਤੇ ਦੁੱਧ ਸਭ ਤੋਂ ਪਹਿਲਾਂ ਹੈ। ਕਹਿੰਦੇ 100 ਖੇਡਾਂ ਖਿਡਾਈਏ, ਅਨੇਕਾਂ ਤਰ੍ਹਾਂ ਕਰਕੇ ਆਪਾਂ ਬੱਚੇ ਨੂੰ ਹਾਰੇ ਲਾਉਂਦੇ ਹਾਂ, ਕੰਮ ਲਾਉਂਦੇ ਹਾਂ, ਉਸਦੀ ਭੁੱਖ ਤੋਂ ਭੁਲਾਉਣਾ ਚਾਹੀਏ, ਪਰ ਨਹੀਂ, ਬੱਚੇ ਨੂੰ ਦੁੱਧ ਨਹੀਂ ਭੁੱਲਦਾ।

ਦੁੱਧ ਤੋਂ ਬਿਨਾਂ ਵਾਰਕ ਨਹੀਂ ਰਹਿ ਸਕਦਾ। ਇਸੇ ਤਰ੍ਹਾਂ ਜਿਹੜੇ ਪਿਆਰੇ ਦੇ ਵੈਰਾਗੀ ਹਨ, ਜਿਨ੍ਹਾਂ ਨੂੰ ਪਿਆਸ ਲੱਗੀ ਹੈ, ਉਹਨਾਂ ਨੂੰ ਵੀ ਦੁਨਿਆਵੀ ਪਦਾਰਥ, ਧਨ ਦੌਲਤ ਜਿਤਨੀਆਂ ਮਰਜ਼ੀ ਹੋਣ,

ਸਖੀ ਸਹੇਲੀ ਨੂੰ ਸੰਬੋਧਨ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਇਹ ਸਖੀ ਤੇ ਨਾਮ ਜਪਣ ਵਾਲੇ ਸਾਧੂ ਮਹਾਂਪੁਰਖੋ, ਅੰਦਰ ਦੀ ਭੁੱਖ ਭੋਜਨਾਂ ਨਾਲ, ਖਾਣ ਪੀਣ ਸ਼ਕਤੀ ਪਦਾਰਥ ਦੇ ਭੋਜਨਾਂ ਛਕਣ ਨਾਲ

ਦੱਸੇ ਸਾਧ ਕੇ ਸੰਗਾ ਖਿਨ ਮੈਂ ਥਾਪ ਨਿਵਾਜੇ ਠਾਕੁਰ ਖਿਨ ਮੈਂ ਥਾਪ ਨਿਵਾਜੇ ਠਾਕੁਰ ਨੀਚ ਕੀਟ ਤੈ ਕਰੇ ਰਾਜੰਗਾ ਨੀਚ ਕੀਟ ਤੈ ਕਰੇ ਰਾਜੰਗਾ ਕਬੋ ਨਾ।

पवित्र लिए कर अपने सगल कर्त नमस्कारो, सगल कर्त नमस्कारो।

ਨੇ ਗੁਰ ਕੋ ਬਲ ਜਾਈਆਂ, ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, ਹਰ ਕੇ ਗੁਣ ਹਰ ਭਾਮ ਦੇ ਸੇ ਗੁਰੂ ਤੇ ਪਾਏ, ਜਿਨ ਗੁਰ ਕਾ ਭਾਣਾ ਮੰਨਿਆ ਤਿੰਨ ਘੁੰਮ ਘੁੰਮ ਜਾਏ, ਜਿਨ ਸਤਿਗੁਰ ਪਿਆਰਾ ਦੇਖਿਆ ਤਿੰਨ ਕੋ ਹੰਬਾਰੀ, ਜਿਨ ਗੁਰ ਕੀ ਚ ਕੀਤੀ ਚਾਕਰੀ ਤਿੰਨ ਸਦ ਬਲਿਹਾਰੀ, ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਰ, ਗੁਰ ਸੇਵਾ ਤੇ ਪਾਈਨ ਗੁਰਮੁਖ ਨਸਤਾਰ, ਜੋ ਹਰ ਨਾਮ ਧਿਆਏ ਦੇ ਤੇ ਜਨ ਪਰਵਾਨ, ਤਿੰਨ ਵਿੱਚੋਂ ਨਾਨਕ ਵਾਰਿਆ ਸਦਾ ਸਦਾ ਕੁਰਬਾਨ, ਜੋ ਹਰ ਨਾਮ ਧਿਆਏ ਦੇ ਤੇ ਜਨ ਪਰਵਾਨ, ਤਿੰਨ ਵਿੱਚੋਂ ਨਾਨਕ ਵਾਰਿਆ ਸਦਾ ਸਦਾ ਕੁਰਬਾਨ। ਸਤਿਗੁਰ ਦਾਤਾ ਦਿਆਲ ਹੈ ਜਿਸ ਨੂੰ ਦਇਆ ਸਦਾ ਹੋਏ, ਸਤਿਗੁਰ ਅੰਦਰੋਂ ਨਿਰਵੈਰ ਹੈ ਸਭ ਦੇਖੇ ਬ੍ਰਹਮ ਇਕ ਸੋਏ, ਨਿਰਵੈਰਾਂ ਨਾਲ ਜੇ ਵੈਰ ਚਲਾਏਂਦੇ ਤਿੰਨ ਵਿੱਚੋਂ ਤ੍ਰਿਸ਼ਟਿਆ ਨਾ ਕੋਏ, ਸਤਿਗੁਰ ਸਭਨਾ ਦਾ ਭਲਾ ਮਨਾਏਦਾ।

ਜਿੱਦੂ ਕੁਛ ਗੁੱਜਾ ਨਾ ਹੋਏ। ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹੜੀਆਂ ਬਰਕਤਾਂ ਨੇ, ਕਿਹੜਾ ਪਦਾਰਥ ਨਹੀਂ ਹੈ, ਕਿਉਂਕਿ ਗੁਰੂ ਸਾਹਿਬ ਤੇ ਦਸਾਂ ਗੁਰੂਆਂ ਦੀ ਜੋਤ ਦੇ ਮਾਲਕ ਆ। ਇਸ ਵੇਲੇ ਜੋ ਵੀ ਕਿਸੇ ਨੇ ਦਾਤ ਮੰਗਣੀ ਆ, ਦੁੱਖ ਸੁੱਖ ਮੰਗਣਾ ਹੈ, ਉਹ ਗੁਰੂ ਸਾਹਿਬ ਦੇ ਚਰਨਾਂ ਚ ਸਾਨੂੰ ਖੜੇ ਹੋ ਕੇ ਆਪ ਬੇਨਤੀ ਕਰਿਆ ਕਰੋ ਭਾਈ। ਗੁਰੂ ਸਾਹਿਬ ਤੇ ਆਪਣੇ ਸਿੱਖਾਂ ਨੂੰ ਆਪ ਵਾਜਾਂ ਮਾਰ ਮਾਰ ਕੇ ਜੋੜਦੇ ਆ, ਆ ਬਹਿ ਜਾ ਗੁਰੂ ਦੀ ਗੋਦ ਵਿੱਚ, ਦੇਖ ਤੈਨੂੰ ਕੀ ਨਿੱਘ ਮਿਲਦਾ ਤੇ ਕੀ ਪਿਆਰ ਮਿਲਦਾ ਤੇ ਕੀ ਤੈਨੂੰ ਦਾਤਾਂ ਬਖਸ਼ਿਸ਼ ਹੁੰਦੀਆਂ। ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, ਹਰ ਕੇ ਗੁਣ ਹਰ ਭਾਉ ਦੇ ਸੇ ਗੁਰੂ ਤੇ ਭਾਏ। ਗੁਰੂ ਸਾਹਿਬ ਤੇ ਆਪ ਵਾਜਾਂ ਮਾਰ ਮਾਰ ਕੇ ਆਪਣੇ ਚਰਨਾਂ ਦੇ ਨਾਲ ਜੋੜਦੇ ਹੈ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿੰਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰੋ ਹਰੰਗ, ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪਰ ਤਖ ਗੁਰੂ ਨਿਸਤਾਰੇ, ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਉਤੋਂ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਭਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਨ੍ਹਾਂ ਨੇ ਕਲਗੀਧਰ ਸੱਚੇ ਪਾਤਸ਼ਾਹ ਦੇ ਹੁਕਮ ਦੀ ਪਾਲਣਾ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨ ਕੇ ਪੂਜਾ ਕੀਤੀ ਹੈ, ਸਤਿਕਾਰ ਕੀਤਾ, ਸੇਵਾ ਕੀਤੀ ਹੈ, ਫੇਰ ਉਹਨਾਂ ਨੂੰ ਕਿਹੜੀਆਂ ਦਾਤਾਂ ਨਹੀਂ ਪ੍ਰਾਪਤ ਹੋਈਆਂ? ਇਹੋ ਜਿਹੀਆਂ ਦਾਤਾਂ ਪ੍ਰਾਪਤ ਹੋਈਆਂ ਕਿ ਦਾਤਾਂ ਦੇਣ ਵਾਲੇ ਦਾਤੇ ਬਣ ਗਏ। ਇਹਦੂ ਵੱਡੀ ਹੋਰ ਕਿਹੜੀ ਦਾਤ ਹੋ ਸਕਦੀ ਹੈ? ਗੁਰੂ ਸਾਹਿਬ ਦੇ ਭਾਈ ਆਪ ਲਿਖ ਕੇ ਦੇ ਗਿਆ ਭਾਈ, ਜਿਹੋ ਜੀ ਸ਼ਰਧਾ ਭਾਵਨਾ ਦੇ ਪਿਆਰ ਦੇ ਨਾਲ ਗੁਰੂ ਸਾਹਿਬ ਨੂੰ ਸਮਝੇਗਾ, ਉਹੋ ਜਿਹੀ ਗੁਰੂ ਸਾਹਿਬ ਅੰਤਰ ਜਾਮੀ ਹੈ, ਉਹੋ ਜਿਹੀ ਤੇਰਾ ਘਰ ਪੂਰਾ ਕਰ ਦੇਣਗੇ। ਸ਼ਰਧਾ ਭਾਵਨਾ ਤੇ ਪਿਆਰ ਦੀ ਲੋੜ ਹੈ ਇੱਥੇ ਆਉਣ ਦਾ ਭਾਈ, ਇਹੋ ਹੀ ਲਾਭ ਹੈ। ਬਾਣੀ ਪੜ੍ਹ ਕੇ ਸੁਣ ਕੇ ਅਮਲ ਕਰਿਆ ਕਰੋ। ਗੁਰੂ ਸਾਹਿਬ ਨੇ ਤੇ ਮੰਨਣ ਵਾਲਿਆਂ ਨੂੰ, ਸਤਿਕਾਰ ਕਰਨ ਵਾਲਿਆਂ ਨੂੰ ਤੇ ਭਗਤੀ ਕਰਨ ਵਾਲਿਆਂ ਨੂੰ, ਨਾਮ ਜਪਣ ਵਾਲਿਆਂ ਨੂੰ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਧੰਤਾ ਦੇ ਖਿਤਾਬ ਦਿੱਤੇ ਆ। ਇਸੇ ਤਰ੍ਹਾਂ ਇਹ ਕਦੀ ਵੀ ਕਿੰਤੂ ਨਹੀਂ ਹੋਣੀ ਚਾਹੀਦੀ। ਧੰਨ ਗੁਰੂ ਅੰਗਦ ਸਾਹਿਬ ਨੂੰ ਕਿਨ ਥਾਪਿਆ ਸੀ? ਕੋਈ ਸੰਗਤਾਂ ਨੇ ਤੇ ਨਹੀਂ ਸੀ ਥਾਪਿਆ। ਧੰਨ ਗੁਰੂ ਅੰਗਦ ਸਾਹਿਬ ਨੂੰ ਸੰਗਤਾਂ ਨੇ ਨਹੀਂ ਸੀ ਗੁਰੂ ਬਣਾਇਆ, ਗੁਰੂ ਨਾਨਕ ਸਾਹਿਬ ਨੇ ਗੁਰਿਆਈ ਦੇ ਕੇ ਪੂਜਨੀਕ ਬਣਾ ਕੇ ਗੁਰੂ ਥਾਪ ਕੇ ਤੇ ਲੋਕ ਤੇ ਪਰਲੋਕ ਦੇ ਮਾਲਕ ਬਣਾ ਕੇ ਸਾਰੇ ਦਾ ਸਾਰਾ ਨਾਮ ਦਾ ਖਜ਼ਾਨਾ ਜਿੰਨਾ ਦਰਗਾਹ ਚੋਂ ਲੈ ਕੇ ਆਏ ਸੀ, ਆਪਣੇ ਸਿੱਖ ਨੂੰ ਸੇਵਾਦਾਰ ਨੂੰ ਕਸਵੱਟੀਆਂ ਲਾ ਕੇ ਪਾਸ ਕਰਕੇ ਲੋਕ ਤੇ ਪਰਲੋਕ ਦੇ ਮਾਲਕ ਬਣਾ ਕੇ ਫਿਰ ਉਹਨਾਂ ਨੇ ਖਡੂਰ ਸਾਹਿਬ ਨੂੰ ਤੋਰ ਦਿੱਤਾ ਸੀਗਾ। ਇਹ ਸਾਰੀਆਂ ਇੱਛਾ ਕਿੱਥੋਂ ਪੂਰੀਆਂ ਹੋ ਸਕਦੀਆਂ? ਗੁਰੂ ਤੋਂ ਬਿਨਾਂ ਕੋਈ ਸਾਰੀਆਂ ਇੱਛਾ ਨਹੀਂ ਪੂਰੀਆਂ ਕਰ ਸਕੇਗਾ। ਗੁਰੂ ਸਾਹਿਬ ਨੇ ਲਿਖਿਆ ਕਿ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮੇ ਭਾਰ, ਗੁਰੂ ਨਾਨਕ ਮਿਲਿਆ ਪਾਰ ਬ੍ਰਹਮ, ਤੇਰਿਆਂ ਚਰਨਾਂ ਕੋ ਮਿਲਿਆਰ। ਗੁਰੂ ਨਾਨਕ ਸਾਹਿਬ ਨੇ ਸਾਰੀਆਂ ਇੱਛਾ ਪੂਰੀਆਂ ਕਰ ਦਿੱਤੀਆਂ ਦੇ ਲੋਕ ਤੇ ਪਰਲੋਕ ਦੇ ਮਾਲਕ ਬਣਾ ਦਿੱਤੇ।
ਇੱਛਾ ਪੂਰੀਆਂ ਕਰਨ ਵਾਲੇ ਦਾਤੇ ਬਣਾ ਦਿੱਤੇ ਹਨ। ਇਹ ਸਾਰੇ ਮਰਾਤਬੇ ਹੈਗੇ ਹਨ ਗੁਰੂ ਵਾਲਿਆਂ ਦੇ, ਜਿਨ੍ਹਾਂ ਨੇ ਸਿੱਖ ਬਣ ਕੇ ਸੇਵਾਦਾਰ ਬਣ ਕੇ ਗੁਰੂ ਧਾਰਨ ਕਰਕੇ ਕੀਤੀ ਸੇਵਾ, ਉਹ ਤੇ ਭਾਈ ਦਾਤਾ ਉਹ ਪ੍ਰਾਪਤ ਕਰ ਲਈਆਂ। ਦਾਤਾ ਦੇਣ ਵਾਲੇ ਦਾਤੇ ਬਣ ਗਏ। ਸੋਈ ਦੋ ਹੀ ਰਸਤੇ ਹੈਗੇ ਹੈ ਰੱਬ ਦੀ ਪ੍ਰਾਪਤੀ ਵਾਸਤੇ, ਇੱਕ ਤੇ ਸੇਵਾ ਤੇ ਦੂਸਰਾ ਸਿਮਰਨ। ਜਾਂ ਤੇ ਸਿੱਖ ਬਣ ਕੇ ਸੇਵਾ ਕਰਕੇ ਲੋਕ ਤੇ ਪਰਲੋਕ ਦੇ ਮਾਲਕ ਬਣੇ, ਜਾਂ ਨਾਮ ਦਿਓ ਵਾਂਗ ਗੁਰੂ ਧਾਰਨ ਕਰਕੇ ਉਪਦੇਸ਼ ਲੈ ਕੇ ਕਮਾਈ ਕਰਕੇ, ਫਿਰ ਉਹ ਭਗਤਾਂ ਵਿੱਚ ਗਿਣੇਗੇ। ਭਗਤੀ ਆ ਜਿਹੜੀ, ਇਹ ਮੀਰ ਗਰੀਬ ਦਾ ਸਵਾਲ ਨਹੀਂ। ਅਮੀਰ ਤੋਂ ਅਮੀਰ ਵੀ ਭਗਤ ਬਣ

ਕੋਈ ਮਹਿਮਾ ਦੱਸ ਨਹੀਂ ਸਕਦਾ ਤੇ ਨਾ ਕੋਈ ਮੁੱਲ ਤੇ ਮਹਾਤਮੀ ਦੱਸ ਸਕਦਾ। ਜੋ ਨਾਮ ਦੇ ਵਿੱਚ ਬਰਕਤ ਹੈ ਜਾਂ ਤੇ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਗੁਰੂ ਕਿਆ ਸਿੱਖਾਂ ਨੂੰ ਧੰਤਾ ਦੇ ਖਿਤਾਬ ਦਿੱਤੇ ਹੈ ਕਿ ਧਨ ਧਨ ਸੋ ਗੁਰ ਸੇ ਕਹੀਏ ਜੋ ਸਤਿਗੁਰ ਚਰਨੀ ਜਾਇ ਪਿਆ। ਧਨ ਧਨ ਸੋ ਗੁਰ ਸੇ ਕਹੀਏ ਜਿਨ ਹਰ ਨਾਮ ਮੁਖ ਰਾਮ ਕਹਿਆ। ਧਨ ਧਨ ਸੋ ਗੁਰ ਸੇ ਕਹੀਏ ਜਿਸ ਨਾਮ ਸੁਣਿਆ ਮਨ ਆਨੰਦ ਪਿਆ। ਧਨ ਧਨ ਸੋ ਗੁਰ ਸੇ ਕਹੀਏ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਤਿਸ ਸਿੱਖੋ ਹੁਣ ਸਦਾ ਨਮਸਕਾਰੀ ਤਿਸ ਗੁਰ ਸਿੱਖੋ ਹੋਂ ਸਦਾ ਨਮਸਕਾਰੀ ਜੋ ਗੁਰ ਕੇ ਭਾਣੇ ਗੁਰ ਸਿੱਖ ਚੱਲਿਆ। ਇਹ ਹੈ ਗੁਰੂ ਕਿਆ ਸਿੱਖਾਂ ਦੇ ਮਰਾਤਵੇ। ਹੁਣ ਦੂਸਰੇ ਪਾਸੇ ਆ ਗਿਆ ਨਾਮ ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕੇ ਸੰਗ ਤਰੇ ਸੰਸਾਰ। ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪਰਮਾਨ ਨਾਨਕ ਕੁਲ ਉਧਾਰੇ ਆਪਣਾ ਦਰਗੇ ਪਾਵੇ ਮਾਨ। ਜਿਸ ਨੇ ਭਗਤੀ ਕਰ ਲਈ ਨਾਮ ਦੀ ਪ੍ਰਾਪਤੀ ਕਰ ਲਈ ਬਾਬਾ ਜੀ ਵਚਨ ਕਰਿਆ ਕਰਦੇ ਸੀਗੇ ਜਿਸ ਕੁਲ ਦੇ ਵਿੱਚ ਇੱਕ ਵੀ ਭਗਤੀ ਭਾਵ ਵਾਲਾ ਗੁਰਮੁਖ ਹੋਵੇ ਉਹ ਤੇ ਇੱਕੀਆਂ ਕੁਲਾਂ ਦਾ ਉਧਾਰ ਕਰ ਜਾਂਦਾ। ਪਰ ਗੁਰੂ ਸਾਹਿਬ ਨੇ ਤੇ ਐਡੀ ਵੱਡੀ ਮੋਹਰ ਲਾਈ ਹੈ ਨਾਮ ਦੀ ਪ੍ਰਾਪਤੀ ਵਾਲਿਆਂ ਨੂੰ ਕਿ ਸਾਰੇ ਸੰਸਾਰ ਨੂੰ ਤਾਰ ਸਕਦੇ ਆ ਕਿਉਂਕਿ ਉਹਨਾਂ ਦੇ ਕੋਲ ਸਰਟੀਫਿਕੇਟ ਹੁੰਦਾ। ਜਿੰਨਿਆਂ ਤੇ ਮਰਜ਼ੀ ਆ ਮੋਹਰਾਂ ਲਾ ਕੇ ਦਰਗਾਹ ਨੂੰ ਭੇਜ ਸਕਦੇ ਆ। ਇਸ ਵਾਸਤੇ ਨਾਮ ਦਾ ਮੁੱਲ ਤੇ ਕੀਮਤ ਕੋਈ ਦੱਸ ਹੀ ਨਹੀਂ ਸਕਦਾ। ਇਹ ਤੇ ਅਮੁੱਲੀ ਦਾਤ ਆ ਸਾਈ ਨਾਮ ਅਮੋਲ ਕੀਮਨ ਕੋਈ ਜਾਣਦਨ ਜਿੰਨਾ ਭਾਗ ਮਤਾਏ ਸੇ ਨਾਨਕ ਹਰ ਰੰਗ ਮਾਣਦਨ। ਸੋ ਅੱਜ ਤੁਹਾਨੂੰ ਨਾਮ ਦਾ ਮਹਾਤਮ ਤੇ ਫਲ ਸੁਣਾਉਣੇ ਹਨ ਉਸ ਦਰਗਾਹ ਦੇ ਵਿੱਚ ਤੇ ਕਰਨੀ ਪਰਵਾਣਿਆ। ਭਾਈ ਗੁਰਦਾਸ ਨੇ ਰਾਜੇ ਜਨਕ ਦੇ ਪ੍ਰਥਾਏ ਪੌੜੀ ਉਚਾਰਨ ਕੀਤੀ ਹੈ। ਰਾਜਾ ਜਿਹੜਾ ਜਨਕ ਹੋਇਆ ਇਹਨੂੰ ਭਾਈ ਗੁਰਦਾਸ ਨੇ ਵੱਡਿਆਂ ਭਗਤਾਂ ਦਾ ਖਿਤਾਬ ਦਿੱਤਾ ਕਿ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਵਾ ਸੁਖ ਵਾਸੀ ਜੰਪੁਰ ਗਿਆ ਪਕਾਰ ਸੁਣ ਬਿਲਲਾਮਨ ਜੀ ਨਰਕ ਨਿਵਾਸੀ। ਧਰਮ ਰਾਏ ਨੂੰ ਆ ਕੇ ਉਹਨ ਸਭਨਾ ਦੀ ਕਰ ਬੰਦ ਖਲਾਸੀ ਕਰੇ ਬੇਨਤੀ ਧਰਮ ਰਾਏ ਹੋਮ ਸੇਵਕ ਠਾਕਰ ਅਵਨਾਸੀ ਗਹਿਣੇ ਧਰਿਓ ਏਕ ਨਾਉਣ ਪਾਪਾਂ ਨਾਲ ਕਨੇਰਨ ਜਾਸੀ ਪਾਸੰਗ ਪਾਪ ਨ ਪੁੱਜਣੀ ਗੁਰਮੁਖ ਨਾਉ ਤੁਲ ਨਾ ਤੁਲਾਸੀ ਨਰਕੋ ਛੁੱਟੇ ਜੀ ਜੰਤ ਕੱਟੀ ਗਲੋਂ ਸਿਲਕ ਜੰ ਪਾਸੀ ਮੁਗਤ ਜੁਗਤ ਨਾ ਵੇਖੀ ਦਾਸੀ। ਰਾਜਾ ਜਨਕ ਹੋਇਆ ਇਹ ਬੜਾ ਹੀ ਭਗਤੀ ਭਾਵ ਵਾਲਾ ਸੀ ਨਾਲ ਭਗਤੀ ਵੀ ਕਰਦਾ ਸੀ ਨਾਲ ਪੁੰਨ ਦਾਨ ਵੀ ਕਰਦਾ ਸੀ ਤੇ ਰਾਜ ਭਾਗ ਵੀ ਧਰਮ ਦਾ ਕਰਦਾ ਸੀਗਾ ਇਹਨਾਂ ਪ੍ਰਜਾ ਨੂੰ ਸੁਖੀ ਰੱਖਦਾ ਸੀਗਾ ਭਗਤੀ ਵੀ ਬੜੀ ਕਰਦਾ ਸੀ ਤੇ ਨਾਲ ਪੁੰਨ ਦਾਨ ਵੀ ਕਰਦਾ ਸੀਗਾ। ਜਿਸ ਵੇਲੇ ਭਗਤੀ ਕਰਦਾ ਸੀ ਨਾ ਉਸ ਟਾਈਮ ਤੇ ਇੱਕ ਵਾਰੀ ਇਹਨ ਪਰਖ ਕੀਤੀ ਸੀਗੀ ਕਿ ਦੇਖ ਤੇ ਲਵਾਂ ਕੁਛ ਪ੍ਰਾਪਤ ਵੀ ਹੋਇਆ ਕਨੇ। ਜਿਸ ਵੇਲੇ ਇਹਨ ਪਰਖ ਕੀਤੀ ਹੈ ਉਸ ਟਾਈਮ ਤੇ ਇਹਨੂੰ ਸੂਖਮ ਜਿਹਾ ਹੰਕਾਰ ਹੋ ਗਿਆ ਸੀ ਕਿ ਹੁਣ ਰਿਧੀਆਂ ਸਿੱਧੀਆਂ ਬੜੀ ਤਿਲਕਣ ਬਾਜੀ ਹੈ। ਜਿਸ ਵੇਲੇ ਰਾਜੇ ਜਨਕ ਨੇ ਜਾਣਾ ਸੀਗਾ ਨਿਰੰਕਾਰ ਦੇ ਚਰਨਾਂ ਵਿੱਚ ਭਗਵਾਨ ਨੇ ਫਿਰ ਦੇਵਤਿਆਂ ਨੂੰ ਭੇਜਿਆ ਕਿ ਜਾਓ ਜਾ ਕੇ ਰਾਜੇ ਜਨਕ ਨੂੰ ਬੜੇ ਸਤਿਕਾਰ ਦੇ ਨਾਲ ਲੈ ਕੇ ਆ ਉਹ ਮੇਰਾ ਬਹੁਤ ਹੀ ਪਿਆਰ ਵਾਲਾ

ਭਗਤੇ ਹਨ ਤੇ ਬੜੇ ਸਤਿਕਾਰ ਦੇ ਨਾਲ ਲੈ ਕੇ ਆਉਣ। ਜਿਸ ਵੇਲੇ ਸੰਸਾਰ ਯਾਤਰਾ ਕਰਕੇ ਰਾਜਾ ਜਿਹੜਾ ਸੀਗਾ ਫੁੱਲਾਂ ਵਾਲੇ ਬਵਾਨ ਦੇ ਵਿੱਚ ਬਹਿ ਕੇ ਤੇ ਦੇਵਤਿਆਂ ਦੇ ਨਾਲ ਜਾ ਰਿਹਾ, ਉਸ ਟਾਈਮ ਤੇ ਭਗਵਾਨ ਨੇ ਇਸ਼ਾਰਾ ਕੀਤਾ, ਭਾਈ ਇੱਕ ਵਾਰੀ ਇਹਨ ਭਗਤੀ ਕਰਦੇ ਕਰਦੇ ਨੇ ਹੰਕਾਰ ਕੀਤਾ ਸੀਗਾ, ਇਹਦਾ ਉਹ ਵੀ ਦੂਰ ਹੋਣਾ ਚਾਹੀਦਾ, ਇਹਨੂੰ ਨਰਕਾਂ ਵਾਲੇ ਪਾਸੇ ਦੀ ਲੈ ਕੇ ਆ। ਫਿਰ ਦੇਵਤਿਆਂ ਨੇ ਰਾਜੇ ਜਨਕ ਦਾ ਭਗਵਾਨ ਸੀ ਜਿਹੜਾ ਉਹ ਨਰਕਾਂ ਵਾਲੇ ਪਾਸੇ ਨੂੰ ਮੋੜਿਆ। ਜਿਸ ਵੇਲੇ ਨਰਕਾਂ ਦੇ ਵਿੱਚੋਂ ਦੀ ਜਾ ਰਿਹਾ ਭਗਵਾਨ ਰਾਜੇ ਜਨਕ ਦਾ ਤੇ ਬੜੀ ਹਾਲ ਪਾ ਰਿਹਾ ਹੋ ਰਹੀ ਸੀ, ਬਹੁਤ ਜੀਵ ਵਿਲਕ ਰਹੇ ਸੀਗੇ ਤੇ ਹਾਲ ਪਾ ਰਿਹਾ ਹੋ ਰਹੀ ਸੀ। ਉਸ ਟਾਈਮ ਤੇ ਰਾਜਾ ਜਨਕ ਪੁੱਛਣ ਲੱਗਾ, ਇਹ ਕਿਹੜੀ ਜਗ੍ਹਾ ਜਿੱਥੇ ਇੰਨੀ ਹਾਲ ਪਾ ਰਿਹਾ ਹੋ ਰਹੀ ਹੈ ਤੇ ਜੀਵ ਵਿਲਕ ਰਹੇ ਹੈ। ਜਮਦੂਤਾਂ ਨੇ ਦੱਸਿਆ ਕਿ ਧਰਮ ਰਾਜ ਦੇ ਨਰਕ ਹੈ ਜਿਹੜੇ ਮਾਤ ਲੋਕ ਕੁਝ ਮਾੜੇ ਕਰਮ ਕਰਕੇ ਆਉਂਦੇ ਹਨ, ਉਹਨਾਂ ਨੂੰ ਇੱਥੇ ਸਜ਼ਾ ਭੁਗਤਾਈ ਜਾਂਦੀ ਹੈ, ਇਹ ਆਪਣੀ ਕਰਨੀ ਦਾ ਫਲ ਭੋਗ ਰਹੇ ਆ। ਉਸ ਟਾਈਮ ਤੇ ਫਿਰ ਰਾਜਾ ਜਨਕ ਕਹਿਣ ਲੱਗਾ ਧਰਮ ਰਾਜ ਨੂੰ ਸੱਦੋ। ਜਦੋਂ ਧਰਮ ਰਾਜ ਨੂੰ ਸੱਦਿਆ ਤੇ ਧਰਮ ਰਾਜ ਨੂੰ ਕਹਿਣ ਲੱਗਾ ਰਾਜਾ ਜਨਕ, ਦੇਖ ਧਰਮ ਰਾਜ ਕਿਵੇਂ ਜੀਵ ਹਾਲ ਪਾ ਰਿਹਾ ਕਰ ਰਿਹਾ ਤੇ ਕਿਵੇਂ ਵਿਲਕ ਰਿਹਾ, ਇਹਨਾਂ ਨੇ ਕਿੰਨੀ ਸਜ਼ਾ ਭੋਗ ਲਈ ਹੈ, ਇਹਨਾਂ ਨੂੰ ਹੁਣ ਛੱਡ ਦੇ। ਫਿਰ ਧਰਮ ਰਾਜ ਨੇ ਬੇਨਤੀ ਕੀਤੀ, ਰਾਜਾ ਸਾਹਿਬ ਮੈਂ ਤੇ ਨਿਰੰਕਾਰ ਦਾ ਨੌਕਰ ਹਾਂ, ਇਸ ਵਾਸਤੇ ਮੈਨੂੰ ਅਖਤਿਆਰ ਨਹੀਂ ਇਹਨਾਂ ਨੂੰ ਛੱਡ ਦੇਣ ਦਾ, ਮੈਂ ਨਹੀਂ ਇਹਨਾਂ ਨੂੰ ਛੱਡ ਸਕਦਾ। ਫਿਰ ਰਾਜਾ ਜਨਕ ਪੁੱਛਣ ਲੱਗਾ ਧਰਮ ਰਾਜ ਇਹ ਕਿਸੇ ਤਕਾਂ ਛੁੱਟ ਵੀ ਸਕਦੇ ਹੈ? ਫਿਰ ਧਰਮ ਰਾਜ ਕਹਿਣ ਲੱਗਾ ਹਾਂ ਰਾਜਾ ਸਾਹਿਬ ਛੁੱਟ ਸਕਦੇ ਹੈ ਜੇ ਕੋਈ ਇਹਨਾਂ ਦੇ ਪਾਪਾਂ ਦੇ ਵੱਟੇ ਪੁੰਨ ਦੇਵੇ ਤੇ ਫਿਰ ਇਹ ਛੁੱਟ ਸਕਦੇ ਹੈ। ਉਸ ਟਾਈਮ ਤੇ ਫਿਰ ਰਾਜੇ ਜਨਕ ਨੇ ਬੇਨਤੀ ਕੀਤੀ ਚੰਗਾ ਤੱਕੜ ਮੁੰਡਾ ਤੇ ਮੈਂ ਇੱਕ ਘੜੀ ਦੇ ਸਿਮਰਨ ਦਾ ਫਲ ਦੇਣਾ। ਫਿਰ ਤੱਕੜ ਮੰਗਾਇਆ ਗਿਆ, ਇੱਕ ਪਾਸੇ ਤੇ ਘੜੀ ਦੇ ਸਿਮਰਨ ਦਾ ਫਲ ਪਾਇਆ ਗਿਆ, ਦੂਸਰੇ ਪਾਸੇ ਸਾਰੀ ਨਰਕੀ ਰੂਹਾਂ ਦੇ ਪਾਪ ਪਾਏ ਗਏ। ਇੰਨਾ ਮਹਾਤਮ ਤੇ ਫਲ ਦੱਸਿਆ ਕਿ ਪਾਸੰਗ ਪਾਪ ਨ ਪੁੱਜਣੀ ਗੁਰਮੁਖ ਨਾਉ ਤੁਲਨਾ ਤੁਲਾ ਸੀ। ਜਿਹੜਾ ਘੜੀ ਦੇ ਸਿਮਰਨ ਵਾਲਾ ਪਾਸਾ ਸੀ ਉਹ ਧਰਤੀ ਤੋਂ ਵੀ ਨਹੀਂ ਉੱਠਿਆ, ਜਿਹੜੇ ਨਰਕੀ ਰੂਹਾਂ ਦੇ ਪਾਪ ਸੀਗੇ ਉਹ ਨਾਮ ਦੇ ਮੁਕਾਬਲੇ ਦੇ ਵਿੱਚ ਪਾਸੰਗ ਜਿੰਨੇ ਵੀ ਨਹੀਂ ਹੋਏ। ਇਹ ਰਾਜਾ ਜਨਕ ਜਾਂਦਾ ਜਾਂਦਾ ਪਰ ਪੁਕਾਰ ਕਰ ਗਿਆ, ਜਿੱਥੇ ਆਪ ਜਾ ਰਿਹਾ ਸੀ ਸੁਰਗਾਂ ਨੂੰ ਜਾਂਦਾ ਜਾਂਦਾ ਇਹ ਵੀ ਪਰ ਪੁਕਾਰ ਕਰ ਗਿਆ ਕਿ ਸਾਰੇ ਨਰਕੀ ਜੀਵ ਨਾਲ ਲੈ ਕੇ ਖਾਲੀ ਕਰਵਾ ਕੇ ਨਾਲ ਲੈ ਕੇ ਗਿਆ, ਬਾਕੀ ਪਤਾ ਨਹੀਂ ਉਹਦੇ ਕੋਲ ਕਿੰਨਾ ਕੁ ਨਾਮ ਹੋਣਾ ਤੇ ਕਿੰਨਾ ਕੁ ਉਹਦੇ ਕੋਲ ਨਾਮ ਦਾ ਖਜ਼ਾਨਾ ਹੋਣਾ। ਜਿਹੜਾ ਇੱਕ ਘੜੀ ਦੇ ਸਿਮਰਨ ਦਾ ਫਲ ਦੇ ਕੇ ਤੇ ਸਾਰੇ ਨਰਕ ਖਾਲੀ ਕਰਵਾ ਕੇ ਲੈ ਗਏ, ਬਾਕੀ ਪਤਾ ਨਹੀਂ ਉਹਦੇ ਕੋਲ ਕਿੰਨਾ ਕੁ ਨਾਮ ਹੋਣਾ। ਇਸ ਵਾਸਤੇ ਕੋਈ ਨਾਮ ਦਾ ਫਲ ਤੇ ਮਾਤਮ ਦੱਸ ਹੀ ਨਹੀਂ ਸਕਦਾ, ਇਹ ਤੇ ਅਣਮੁੱਲੀ ਦਾਤ ਹੈ। ਤਾਂ ਹੀ ਕਿਹਾ ਨਾ ਇਹ ਧਨ ਧਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਵਿਵੇਕ, ਇਹ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਸੋ ਇੱਥੇ ਆਉਂਦਾ ਤੇ ਭਾਈ ਇਹੋ ਹੀ ਲਾਭ ਹੈ, ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕੇ ਸੰਗ ਤਰੇ ਸੰਸਾਰ। ਕੋਈ ਵੀ ਜਪ ਸਕਦਾ, ਅਮੀਰ ਵੀ ਜਪ ਸਕਦਾ ਤੇ ਗਰੀਬ ਤੋਂ ਗਰੀਬ ਵੀ ਜਪ ਸਕਦਾ, ਇਹ ਹੈ ਨਾਮ ਦਾ ਮਹਾਤਮ ਦੇ ਫਲ। ਧੰਨ ਬਾਬਾ ਆਨੰਦ ਸਿੰਘ ਜੀ ਨੇ ਭਾਈ ਮਨੁੱਚਾ ਜਨਮ ਧਾਰਨ ਕਰਕੇ ਤੇ ਪੁੱਛੋ ਵਾਲਿਆਂ ਕੋਲ ਲੈ ਕੇ ਉਪਦੇਸ਼ ਤੇ ਉਹਦੀ ਕੀਤੀ ਕਮਾਈ ਨਾਮ ਦੀ ਪ੍ਰਾਪਤੀ ਕਰਕੇ ਭਗਤੀ ਕਰਕੇ ਰਹਿੰਦੀ ਦੁਨੀਆ ਤਾਈ ਆਪਣਾ ਨਾਂ ਉੱਚਾ ਕਰਕੇ। ਇਹਨਾਂ ਨਾਮ ਦਾ ਮਹਾਤਮ ਦੇ
ਵਾਲਿਆ ਜਿੱਥੇ ਤਿੰਨੇ ਟਾਈਮ ਪੱਕੀਆਂ ਪਕਾਈਆਂ ਆਉਂਦੀਆਂ, ਨਾ ਉੱਥੇ ਲਿਆਉਣ ਦਾ ਫਿਕਰ ਆ, ਨਾ ਪਕਾਉਣ ਦਾ ਫਿਕਰ ਆ, ਨਾ ਹੰਡਾਉਣ ਦਾ ਫਿਕਰ ਆ। ਇਹ ਕਾਹਦਾ ਪ੍ਰਤਾਪ ਆ? ਇਹ ਸਾਰਾ ਹੀ ਨਾਮ ਦਾ ਪ੍ਰਤਾਪ ਆ। ਜਿੱਥੇ ਤਿੰਨੇ ਟਾਈਮ ਪੱਕੀਆਂ ਪਕਾਈਆਂ ਆਉਂਦੀਆਂ, 6:30 ਵਜੇ ਉੱਥੇ ਸਮਾਪਤੀ ਹੋ ਜਾਂਦੀ ਆ ਸਾਰੀ ਵਾਰ, ਤੇ 5 ਵਜੇ ਤੋਂ ਪ੍ਰਸ਼ਾਦ ਪਾਣੀ ਪੱਕਿਆ ਪਕਾਇਆ ਉੱਥੇ ਆਉਣਾ ਸ਼ੁਰੂ ਹੋ ਜਾਂਦਾ। ਦੁਪਹਿਰੇ ਵੀ ਪੱਕਿਆ ਪਕਾਇਆ ਆਉਂਦਾ, ਰਾਤ ਨੂੰ ਵੀ ਪੱਕਿਆ ਪਕਾਇਆ ਆਉਂਦਾ। ਤਿੰਨੇ ਟਾਈਮ ਜੋ ਪ੍ਰਸ਼ਾਦ ਪਾਣੀ ਆਉਂਦਾ ਸਾਰਾ ਥਾਲ ਲਾ ਕੇ ਗੁਰੂ ਸਾਹਿਬ ਦੇ ਹਜ਼ੂਰ ਲਿਜਾ ਕੇ, ਉੱਥੇ ਦਰ ਪ੍ਰਵਾਨ ਨਹੀਂ ਕਿਹਾ ਜਾਂਦਾ, ਉੱਥੇ ਬੇਨਤੀ ਕੀਤੀ ਜਾਂਦੀ ਸੱਚੇ ਪਾਤਸ਼ਾਹ ਆ ਭੋਜਨ ਛਕੋ, ਆਪ ਕਾ ਸੀਤ ਪ੍ਰਸਾਦ ਸੇਵਕਾਂ ਕੋ ਬਖਸ਼ੋ, ਉੱਥੇ ਦਰ ਪ੍ਰਵਾਨ ਨਹੀਂ ਕਿਹਾ ਜਾਂਦਾ। ਧੰਨ ਬਾਬਾ ਆਨੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਕਲਗੀਧਰ ਦੇ ਹੁਕਮ ਦੀ ਪਾਲਣਾ ਕੀਤੀ ਹੈ। ਲੋਕ ਤੇ ਪੜ੍ਹਦੇ ਹਨ ਪ੍ਰਗਟ ਗੁਰਾਂ ਕੀ ਦੇ, ਸਾਡੇ ਬਾਬਾ ਜੀ ਨੇ ਮੰਨ ਕੇ ਦਿਖਾਇਆ, ਪੂਰਨੇ ਪਾ ਕੇ ਦਿਖਾਇਆ, ਕਲਗੀਧਰ ਦੇ ਹੁਕਮ ਦੀ ਪਾਲਣਾ ਕਰਕੇ ਦਿਖਾਈ ਹੈ। ਇਸ ਵਾਸਤੇ ਉੱਥੇ ਜੈ ਜੈਕਾਰ ਹੋ ਰਹੀ ਹੈ। ਸੋ ਇਹ ਸਮਾਪਤੀ ਕਰਦੇ ਹਾਂ ਭਾਈ, 2 ਮਿੰਟਾਂ ਜੇ ਤੁਹਾਨੂੰ ਨਿਤਨੇਮ ਦੱਸ ਦਿੰਦੇ ਹਾਂ, ਉਹ ਬਾਬਾ ਜੀ ਦੇ ਵਿਹੜੇ ਤੋਂ ਲਾ ਕੇ। ਬਾਬਾ ਜੀ ਨੇ ਕਿਸੇ ਨੂੰ ਗੁਪਤਾ ਨਾਮ ਨਹੀਂ ਦਿੱਤਾ ਤੇ ਨਾ ਹੀ ਕਿਸੇ ਦੇ ਕੰਨ ਚ ਫੂਕ ਮਾਰੀ ਹੈ। ਜੋ 5 ਪਿਆਰੇ ਨਿਤਨੇਮ ਦੱਸਦੇ ਹਨ ਉਹੀ ਬਾਬਾ ਜੀ ਬੜੇ ਸੁਖੈਨ ਤਰੀਕੇ ਦੇ ਨਾਲ ਸਾਰੀ ਸੰਗਤ ਨੂੰ ਦੱਸਿਆ ਕਰਦੇ ਸੀਗੇ। ਪਹਿਲਾਂ ਸਮਝਾ ਦਿੰਦੇ ਸੀਗੇ ਭਾਈ, ਜੇ ਤੇ ਮਾਇਆ ਦੀ ਸਮਰੱਥਾ ਹੈ ਤੇ ਮਾਇਆ ਨਾਲ ਮਹੀਨੇ ਦੇ ਮਹੀਨੇ ਸਧਾਰਨ ਪਾਠ ਦਾ ਭੋਗ ਪਵਾ ਲਿਆ ਕਰੋ। ਜੇ ਮਾਇਆ ਦੀ ਸਮਰੱਥਾ ਨਹੀਂ, ਕੋਈ ਆਪ ਪਾਠ ਕਰ ਸਕਦਾ ਗੁਰੂ ਗ੍ਰੰਥ ਸਾਹਿਬ ਦੇ ਮਹੀਨੇ ਦੇ ਮਹੀਨੇ ਆਪ ਪਾਠ ਕਰਕੇ ਭੋਗ ਪਾ ਲਿਆ ਕਰਮ। ਜੇ ਕੋਈ ਨਹੀਂ ਪੜ੍ਹਿਆ ਨਹੀਂ ਕਰ ਸਕਦਾ, 50 ਪਾਠ ਸੁਖਮਨੀ ਸਾਹਿਬ ਦੇ ਮਹੀਨੇ 'ਚ ਕਰ ਲਈਏ, ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਮਿਲ ਜਾਂਦਾ। ਜਾਂ 250 ਪਾਠ ਜਪਜੀ ਸਾਹਿਬ ਦਾ ਮਹੀਨੇ 'ਚ ਕਰ ਲਈਏ ਤਾਂ ਵੀ ਗੁਰੂ ਸਾਹਿਬ ਦੇ ਪਾਠ ਦਾ ਫਲ ਮਿਲ ਜਾਂਦਾ। ਜਾਂ 6 ਮਾਲਾ ਮੂਲ ਮੰਤਰ ਦੀਆਂ ਨਾਨਕ ਹੋਸੀ ਵੀ ਸਾਹਿਤੇ ਜਾਪ ਕਰਨ, 108 ਮਣਕੇ ਦੀ ਮਾਲਾ ਹੁੰਦੀ ਹੈ, 6 ਮਾਲਾ ਰੋਜ਼ ਕਰੀ ਜਾਈਏ ਫਿਰ ਵੀ ਗੁਰੂ ਸਾਹਿਬ ਦੇ ਪਾਠ ਦਾ ਫਲ ਮਿਲ ਜਾਂਦਾ। ਜਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦੀਆਂ 80 ਮਾਲਾ ਰੋਜ਼ ਕਰ ਲਈਏ ਤਾਂ ਵੀ ਮਹੀਨੇ 'ਚ ਗੁਰੂ ਸਾਹਿਬ ਦਾ ਪਾਠ ਦਾ ਫਲ ਮਿਲ ਜਾਂਦਾ। ਜਾਂ ਰਾਮ ਰਾਮ ਦੀਆਂ 8 ਮਾਲਾ ਰੋਜ਼ ਕਰ ਲਈਏ ਤਾਂ ਵੀ ਇੰਨਾ ਹੀ ਫਲ ਮਿਲ ਜਾਂਦਾ। ਇਹ ਬਾਬਾ ਜੀ ਨੇ ਗ੍ਰਿਸ਼ਤੀਆਂ ਵਾਸਤੇ, ਦਰਗਾਹ ਨੂੰ ਜਾਣ ਵਾਸਤੇ ਨਿਤਨੇਮ ਰੱਖਿਆ ਹੋਇਆ। ਉਹਨਾਂ ਦਾ ਬਚਨ ਆ ਕਿ ਤੁਸੀਂ ਨਿਤਨੇਮ ਨਾ ਛੱਡਿਓ, ਫਿਰ ਕਿਸੇ ਦਾ ਭੈ ਕਰਨ ਦੀ ਲੋੜ ਨਹੀਂ। ਇਹ ਹੈ ਦਰਗਾਹੀ ਟਿਕਟ ਪੜ੍ਹਿਆਂ ਵਾਸਤੇ ਵੀ ਤੇ ਅਨਪੜ੍ਹਾਂ ਵਾਸਤੇ ਵੀ। ਜੋ ਪ੍ਰਾਣੀ ਗੋਬਿੰਦ ਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਪੜ੍ਹਿਆ ਹੋਵੇ ਵੀ ਪਾਵੇ ਤੇ ਅਨਪੜ੍ਹ ਵੀ ਪਾਉਣ, ਦੋਵੇਂ ਹੀ ਪਾਉਣ। ਪਰ ਜਿਹੜਾ ਬਈ ਜਿਨ ਨਾਨਕ ਨਾਮ ਤੇ ਆਇਆ, ਆਏ ਤੇ ਪ੍ਰਵਾਨ, ਨਾਨਕ ਕੁੱਲ ਉਧਾਰੇ ਆਪਣਾ, ਦਰਗੇ ਪਾਵੇ ਮਾਨ। ਸੋਈ ਬਈ ਹੋਈਆਂ ਭੁੱਲਾਂ ਦੀ ਮਾਫ਼ੀ ਮੰਗਦਾ ਜਾ ਸਰਦਮ ਦਾਸ, ਇਸ ਵਾਸਤੇ ਇੰਨਾ ਕੁ ਸਮਾਂ ਸੰਭਾਲੋ, ਕਿਉਂਕਿ ਬਾਬਾ ਜੀ ਦਾ ਜੇ ਬਚਨ ਪੱਲੇ ਬਣ ਲਵੇ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਦਰੀਏ। ਜਿਨ੍ਹਾਂ ਨੇ ਇਹ ਬਚਨ ਪੱਲੇ ਬਣ ਕੇ ਨਿਤਨੇਮ ਕਰੀ ਜਾਂਦੇ ਹਨ, ਬਾਬਾ ਜੀ ਦਾ ਹੁਕਮ ਆ, ਤੁਸੀਂ ਨਿਤਨੇਮ ਨਾ ਛੱਡਿਓ, ਗੁਰੂ ਸਾਹਿਬ ਤੁਹਾਡੀ ਬਾਂਹ ਨਹੀਂ ਛੱਡਣਗੇ। ਇਸ ਵਾਸਤੇ ਸਾਰਿਆਂ ਪ੍ਰਬੰਧਕਾਂ ਦਾ, ਸੰਗਤਾਂ ਦਾ ਵੀ, ਸਾਰੀਆਂ ਦਾ ਧੰਨਵਾਦ ਕਰਦੇ ਹਨ। ਬੜਾ ਹੀ ਪਿਆਰ ਦਾ ਸਬੂਤ ਦਿਖਾਇਆ, ਬੜਾ ਸੋਹਣਾ ਪਿਆਰ ਦੇ ਨਾਲ ਲਾਭ ਲਿਆ। ਇਹ ਤੁਸੀਂ ਭਰੋਸਾ ਰੱਖਿਓ, ਜਿਹੜਾ ਤੁਸੀਂ ਗੁਰੂ ਸਾਹਿਬ ਦੀ ਗੋਦ ਵਿੱਚ ਬਹਿ ਕੇ ਟਾਈਮ ਸਫਲਾ ਕੀਤਾ।
ਸਫਲੀਆਂ ਸਫਲੀਆਂ ਕੀਤੀਆਂ, ਸਵਾਸ ਸਫਲੇ ਕੀਤੇ ਆ, ਇਹਦਾ ਫਲ ਤੁਹਾਨੂੰ ਗੁਰੂ ਸਾਹਿਬ ਆਪਣੇ ਚਰਨਾਂ ਚੋਂ ਸਭ ਨੂੰ ਦੇਣਗੇ। ਇਹੋ ਹੀ ਮਨੁੱਖਾ ਜਨਮ ਦਾ ਲਾਭ ਹੈ। ਪਰ ਭਰੋਸਾ ਰੱਖਿਓ, ਗੁਰ ਪੂਰਾ ਭੇਟਿਓ ਵਡਭਾਗੀ ਮਨੇ ਪਿਆ ਪ੍ਰਗਾਸ, ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸ। ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਪਦਾਰਥ ਭਰੇ ਹੋਏ ਹਨ। ਜੋ ਚਾਹੇ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਮੰਗ ਲਿਆ ਕਰੋ। ਪਰ ਸ਼ਰਧਾ ਭਾਵਨਾ ਤੇ ਪਿਆਰ ਦੀ ਲੋੜ ਹੈ। ਉਹ ਤੇ ਭਾਈ ਸਾਨੂੰ ਆਪ ਲਿਖ ਕੇ ਦੇ ਗਏ ਹਨ ਕਿ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਸੋਈ ਸਾਰਿਆਂ ਸੰਗਤੀਆਂ ਆਪਣੇ ਸੰਗਤਾਂ ਦਾ ਸਾਰਿਆਂ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹਾਂ ਜੀ ਆਇਆਂ ਨੂੰ ਜਿਤਨੇ ਕਦਮ ਰੱਖੇ ਸਿਰ ਮੱਥੇ ਦੇ। ਸੋਈ ਹੋਈਆਂ ਭੁੱਲਾਂ ਦੀ ਕੋਈ ਸੰਗਤ ਮਾਫ਼ੀ ਦੇ ਸਕਦੀ ਹੈ। ਕੋਈ ਬੋਲਦਿਆਂ ਚੱਲਦਿਆਂ ਵੱਧ ਘੱਟ ਇੰਨੇ ਦਿਨ ਬੋਲਿਆ ਗਿਆ ਹੋਵੇ, ਸੋਈ ਅੱਜ ਸਵੇਰ ਦੇ ਅੰਮ੍ਰਿਤ ਵੇਲੇ ਦੀ ਆਸਾ ਦੀ ਵਾਰ ਦਾ ਕੀਰਤਨ ਕਰਕੇ ਉਸ ਤੋਂ ਬਾਅਦ 9 ਵਜੇ ਅਸੀਂ ਵਾਪਸ ਸਾਊਥ ਹਾਲ ਨੂੰ ਚਲੇ ਜਾਣ। ਸੋ ਹੁਣ ਸਮਾਪਤੀ ਕਰਦੇ ਹਾਂ ਆਪਣੀ ਵਾਸਤੇ ਦੇ ਭਾਈ ਗੁਰੂਆਂ ਦਾ ਗੁਰੂ ਗ੍ਰੰਥ ਸਾਹਿਬ ਸੰਗਤ ਮਹਾਂਪੁਰਸ਼ਾਂ ਦੀ ਜਿਹੜਾ ਇਹਦੇ ਨਾਲ ਜੋੜੇ, ਜਿਹੜਾ ਇੱਧਰੋਂ ਤੋੜ ਕੇ ਆਪਣੇ ਮਗਰ ਲਾਉਂਦਾ ਉਹਨਾਂ ਦੀ ਸੰਗਤ ਨਾ ਕਰਿਆ ਕਰ। ਆਪੋ ਆਪਣੀ ਥਾਈ ਸਾਰੇ ਹੀ ਚੰਗੇ, ਫਿਰ ਆਪਾਂ ਨੂੰ ਕੀ ਮਿਲੇਗਾ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਹੀ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਾਬਾ ਫਰੀਦ ਜੀ ਨੇ ਮਨੁੱਖ ਨੂੰ ਸਮੇਂ ਦੀ ਕਦਰ ਕਰਨ ਵਾਸਤੇ ਪ੍ਰੇਰਣਾ ਕੀਤੀ। ਸਤਿਗੁਰੂ ਕਹਿੰਦੇ ਨੇ ਸਾਰੀਆਂ ਜੂਨਾਂ ਦਾ ਸਰਤਾਜ ਬਣਾ ਕੇ ਮੈਂ ਤੈਨੂੰ ਸੰਸਾਰ ਵਿੱਚ ਭੇਜਿਆ। ਆਮ ਬਾਤ ਹੈ ਕਿ ਜਿਹੜਾ ਵੱਡਾ ਹੋਵੇ ਉਹਦੀ ਜ਼ਿੰਮੇਵਾਰੀ ਵੀ ਵੱਡੀ ਹੁੰਦੀ, ਵੱਡੇ ਦੀ ਜ਼ਿੰਮੇਵਾਰੀ ਵੀ ਵੱਡੀ। ਸਾਹਿਬ ਕਹਿੰਦੇ ਨੇ ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਵੱਡੇ ਵੱਡੇ ਸ਼ੀਂਭ ਗੇਲੇ ਨੱਥਾਂ ਪਾਈ ਫਿਰਦਾ ਇਨਸਾਨ, ਬੜੇ ਬੜੇ ਜ਼ਰੀਲੇ ਨਾਗ ਪਟਾਰੀਆਂ ਵਿੱਚ ਬੰਦ ਕਰੀ ਫਿਰਦਾ। ਸਤਿਗੁਰੂ ਕਹਿੰਦੇ ਨੇ ਪਰ ਤੇਰਾ ਕੋਈ ਫਰਜ਼ ਵੀ ਹੈ, ਤੈਨੂੰ ਨਾਮ ਜਪਣ ਵਾਸਤੇ ਭੇਜਿਆ ਸੰਸਾਰ ਵਿੱਚ। ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਇਹ ਸਮਾਂ ਹੈ ਤੇਰੇ ਨਾਮ ਜਪਣ ਦਾ। ਤਾਂ ਬਾਬਾ ਫਰੀਦ ਨੇ ਚੇਤਾਵਨੀ ਦਿੱਤੀ, ਇਹ ਭਾਈ ਜਦੋਂ ਦਰਿਆ ਵਿੱਚ ਥੋੜਾ ਥੋੜਾ ਪਾਣੀ ਹੋਵੇ ਉਦੋਂ ਤਾਂ ਬੇੜਾ ਤਿਆਰ ਕਰ ਲੈ ਤਾਂ ਕਿ ਸਮੇਂ ਨਾਲ ਤੂੰ ਪਾਰ ਲੰਘ ਸਕੇ, ਤੇ ਜਦੋਂ ਦਰਿਆ ਵਿੱਚ ਤੁਗਿਆਨੀ ਆ ਗਈ, ਤੂਫਾਨ ਆ ਗਿਆ, ਦਰਿਆ ਠਾਠਾ ਮਾਰਦਾ ਹੋਵੇਗਾ, ਉਸ ਵੇਲੇ ਮਿੱਤਰਾ ਪਾਰ ਨਹੀਂ ਲੱਗਿਆ ਜਾਣਾ, ਫਿਰ ਤਾਂ ਡੁੱਬਣ ਦੀ ਗੱਲ ਹੀ ਹੈ। ਇਸ ਕਰਕੇ ਕਿਰਪਾ ਕਰ, ਨਾਮ ਜਪ, ਨਾਮ ਦਾ ਬੇੜਾ ਤਿਆਰ ਕਰ ਤਾਂ ਕਿ ਸਮੇਂ ਨਾਲ ਤੂੰ ਭਵ ਸਾਗਰ ਤਰ ਸਕੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਵਿੱਚ ਬਾਬਾ ਫਰੀਦ ਜੀ ਪ੍ਰੇਰਣਾ ਦੇ ਰਹੇ ਨੇ ਤੇ ਸਾਨੂੰ ਚੇਤਾਵਨੀ ਕਰ ਰਹੇ ਨੇ, ਭਾਈ ਸਮੇਂ ਦੀ

ਸਭ ਕਹਿੰਦੇ ਨੇ ਇੱਥੇ ਛੱਤੀ ਨੇ ਆਮ ਤਾਂ ਛਕਣਾ, ਫਿਰ ਵੀ ਤੈਨੂੰ ਵਾਹਿਗੁਰੂ ਚੇਤੇ ਨਹੀਂ ਆਉਂਦਾ। ਓਏ ਭੋਜਨ ਕਰਨ ਲੱਗਾ ਤੇ ਕਹਿ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਹੇ ਮਾਲਕਾ ਤੇਰਾ ਲੱਖ ਲੱਖ ਸ਼ੁਕਰ ਹੈ, ਤੂੰ ਇਹ ਰਹਿਮਤ ਕੀਤੀ ਮੇਰੇ ਤੇ, ਮੈਨੂੰ ਸੋਹਣਾ ਭੋਜਨ ਦਿੱਤਾ। ਤੇ ਜਦੋਂ ਤੈਨੂੰ ਉਹ ਜੂਨ ਪਸ਼ੂ ਦੀ ਮਿਲ ਗਈ, ਫਿਰ ਤੇਰਾ ਕੰਮ ਲੈ ਕੇ ਤੇ ਤੇਰੇ ਮਾਲਕ ਨੇ ਤੇਰਾ ਰੱਸਾ ਖੋਲ ਦੇਣਾ, ਫਿਰ ਵੀ ਤੇਰਾ ਪੇਟ ਨਹੀਂ ਭਰਨਾ।

ਖਾਤੇ ਉੱਤੇ ਰੇਤ ਪੈ ਰਹੀ, ਗਰਮ ਗਰਮ ਰੇਤ, ਸੜੀ ਹੋਈ ਰੇਤ। ਇਹ ਨਾ ਕਹੋ ਕਿ ਗੁਰੂ ਅਰਜਨ ਪਾਤਸ਼ਾਹ ਨੇ ਕਰਾਮਾਤ ਵਿਖਾ ਕੇ ਤੱਤੀ ਤਵੀ ਨੂੰ ਠੰਡਾ ਕਰ ਦਿੱਤਾ ਸੀ। ਨਾ ਨਾ ਨਾ ਨਾ, ਕਰਾਮਾਤ ਨਹੀਂ ਵਿਖਾਈ, ਕਰਾਮਾਤ ਵਿਖਾਉਂਦੇ ਤੇ ਧਰਤੀ ਪੁੱਠੀ ਕਰ ਦਿੰਦੇ। ਜੇ ਕਰਾਮਾਤ ਗੁਰੂ ਵਿਖਾਉਂਦਾ ਤੇ ਲਾਹੌਰ ਤੇ ਦਿੱਲੀ ਨੂੰ ਇੱਟ ਨਾਲ ਇੱਟ ਕੜਕਾ ਦਿੰਦੇ, ਤਾਲੀ ਨਾਲ ਤਾਲੀ ਵਜਾ ਦਿੰਦੇ, ਮੁਗਲ ਸਲਤਨਤ ਦੀਆਂ ਪੁੱਠੀਆਂ ਕਰ ਦਿੰਦੇ। ਗੁਰੂ ਨੇ ਕਰਾਮਾਤ ਨਹੀਂ ਵਿਖਾਈ, ਗੁਰੂ ਨੇ ਤੇ ਸਿੱਖਾਂ ਨੂੰ ਜਾਤ ਸਿਖਾਉਣੀ ਬਈ ਤੇਰੇ ਤੇ ਮੁਸ਼ਕਲਾਂ ਵੀ ਆ ਜਾਣ, ਤੇਰੇ ਤੇ ਔਕੜਾਂ ਵੀ ਆ ਜਾਣ, ਤੇਰੇ ਤੇ ਭੀੜਾ ਵੀ ਆ ਜਾਵੇ, ਤੇਰੇ ਤੇ ਤੂਫਾਨ ਵੀ ਆ ਜਾਣ, ਤੇਰੇ ਤੇ ਆਕਾਸ਼ ਵੀ ਟੁੱਟ ਪਵੇ, ਪਰ ਤੂੰ ਰਵੇਂ ਪਾਣੇ ਵਿੱਚ, ਤੂੰ ਰਵੇਂ ਸ਼ੁਕਰਾਨੇ ਵਿੱਚ, ਤੂੰ ਰਵੇਂ ਪ੍ਰਭੂ ਦੇ ਹੁਕਮ ਵਿੱਚ। ਬੜਾ ਮੁਸ਼ਕਲ ਹੈ, ਬੜਾ ਕਠਿਨ ਹੈ। ਜੇ ਆ ਜਾਵੇ ਭਾਣਾ ਤੇ ਭਾਣਾ ਮੰਨਣਾ ਬੜਾ ਕਠਿਨ ਹੈ। ਤਿੰਨ ਦਿਨ ਤੱਤੀ ਤਵੀ ਚ ਬੈਠੇ ਮੇਰੇ ਪਾਤਸ਼ਾਹ, ਦੇਗ ਵਿੱਚ ਵੀ ਉਬਾਲਿਆ, ਦੇਗ ਵਿੱਚ ਆਲੂ ਵਾਂਗ ਨੂੰ ਉਬਾਲ ਦਿੱਤਾ। ਇੰਨੇ ਭਿਆਨਕ ਕਸ਼ਟ ਕਾਹਦੇ ਲਈ ਦਿੱਤੇ, ਪਤਾ ਕਿਉਂ? ਜਹਾਂਗੀਰ ਨੇ ਕਹਿ ਦਿੱਤਾ ਸੀ, ਜਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਹੰਮਦ ਸਾਹਿਬ ਦੀ ਤਾਰੀਫ ਲਿਖੋ, ਮੁਹੰਮਦ ਸਾਹਿਬ ਦੀ ਤਾਰੀਫ, ਜਾਂ ਤੁਸੀਂ ਮੁਸਲਮਾਨ ਮਤ ਵਿੱਚ ਆ ਜਾਓ। ਗੁਰੂ ਅਰਜਨ ਪਾਤਸ਼ਾਹ ਨੇ ਜ਼ਬਾਨ ਸਾਂਝੀ ਨਹੀਂ ਕੀਤੀ, ਜ਼ਬਾਨ ਚੋਂ ਲਫ਼ਜ਼ ਹੀ ਕੋਈ ਨਹੀਂ ਕੱਢਿਆ, ਸਵਾਲ ਜਵਾਬ ਤੇ ਕੀਤਾ ਹੀ ਨਹੀਂ, ਕੋਈ ਸਵਾਲ ਜਵਾਬ ਨਹੀਂ ਕੀਤਾ ਗੁਰੂ ਅਰਜਨ ਪਾਤਸ਼ਾਹ ਨੇ। ਆਖਣਾ ਜ਼ਾਲਮ ਜੋ ਤੂੰ ਕਰਨਾ ਕਰ ਲੈ, ਜੋ ਮੇਰਾ ਪ੍ਰਭੂ ਕਰਨਾ ਉਹਨੇ ਮੇਰੇ ਪ੍ਰਭੂ ਨੇ ਕਰਨਾ। ਜ਼ਾਲਮ ਹਾਰ ਗਏ, ਜਲਾਦਾਂ ਨੇ ਆਖਿਆ ਅਰਜਨ ਨੂੰ ਐਸੀ ਬਿਖੜੀ ਸਜ਼ਾ ਦਿਓ, ਅਰਜਨ ਨੂੰ ਐਸੀ ਭਿਆਨਕ ਸਜ਼ਾ ਦਿਓ ਕਿ ਮੌਤ ਵੀ ਕੰਬ ਉੱਠੇ, ਦੁਨੀਆਂ ਵੀ ਥਰ ਥਰ ਕੰਬ ਜਾਵੇ, ਸੁਣਨ ਵਾਲੇ ਵੀ ਦੰਗ ਰਹਿ ਜਾਣ, ਸੁਣਨ ਵਾਲੇ ਵੀ ਚੱਕਰਤ ਰਹਿ ਜਾਣ। ਐਸੀ ਭਿਆਨਕ ਸਜ਼ਾ ਅੱਜ ਤੱਕ ਨਹੀਂ ਸੀ ਕਿਸੇ ਦਿੱਤੀ। ਇਹ ਦੋ ਸਜ਼ਾਵਾਂ ਦਿੱਤੀਆਂ, ਤੱਤੀ ਤਵੀ ਤੇ ਬਿਠਾਇਆ ਅਤੇ ਦੇਗ ਵਿੱਚ ਉਬਾਲਿਆ। ਜਲਾਦਾਂ ਨੇ ਆਖਿਆ, ਬਈ ਹੋਰ ਕੋਈ ਐਸੀ ਸਜ਼ਾ ਹੈ ਜਿਹਦੇ ਨਾਲ ਅਰਜਨ ਦੇ ਬੰਦ ਬੰਦ ਵਿੱਚ ਚੀਸਾਂ ਪੈਣ, ਅਰਜਨ ਨੂੰ ਤਕਲੀਫ ਹੋਵੇ, ਅਰਜਨ ਦੁੱਖ ਮਹਿਸੂਸ ਕਰੇ, ਆਪਣੀ ਈਨ ਮੰਨ ਜਾਵੇ ਜਾਂ ਮੁਸਲਮਾਨ ਬਣ ਜਾਵੇ? ਤੇ ਗੁਰੂ ਅਰਜਨ ਪਾਤਸ਼ਾਹ ਨੇ ਕੁਝ ਨਹੀਂ ਮੰਨਿਆ। ਉਹ ਵਾਹਿਗੁਰੂ ਦੇ ਭਾਣੇ ਵਿੱਚ, ਉਹ ਵਾਹਿਗੁਰੂ ਦੇ ਸ਼ੁਕਰਾਨੇ ਚ, ਉਹ ਵਾਹਿਗੁਰੂ ਦੇ ਹੁਕਮ ਵਿੱਚ। ਵੇਖੋ ਭਾਣਾ ਮੰਨਣਾ ਕਿਵੇਂ ਪੈਂਦਾ। ਹੁਣ ਜਲਾਦਾਂ ਨੇ ਆਪੋ ਤੁਸੀਂ ਮਸ਼ਵਰਾ ਕੀਤਾ, ਹੋਰ ਕੋਈ ਸਜ਼ਾ ਹੈ? ਜਲਾਦ ਆਖਣਗੇ ਹੈ। ਇਹ ਨਾ ਆਖਿਓ ਕਿ ਗੁਰੂ ਅਰਜਨ ਪਾਤਸ਼ਾਹ ਨੇ ਕਿਹਾ ਕਿ ਮੈਂ ਨਹਾਉਣਾ ਚਾਹੁੰਦਾ, ਮੈਨੂੰ ਇਸ਼ਨਾਨ ਕਰਾਓ। ਉਹ ਗੁਰੂ ਨਹੀਂ ਕਹਿ ਸਕਦੇ ਇਸ਼ਨਾਨ ਕਰਾਉਣ ਵਾਸਤੇ, ਜਿਹੜੇ ਸਾਰੀ ਰਾਤ ਦੇਗ ਵਿੱਚ ਇਸ਼ਨਾਨ ਕਰਦੇ ਪਏ, ਸਾਰੀ ਰਾਤ ਦੇਗ ਵਿੱਚ ਉਬਲਦੇ ਨੇ, ਇਸ਼ਨਾਨ ਹੀ ਤਾਂ ਹੋ ਰਿਹਾ, ਹੋਰ ਕੀ ਹੋ ਰਿਹਾ? ਗੁਰੂ ਨੇ ਨਹੀਂ ਆਖਿਆ। ਜੇ ਕਹੀਏ ਗੁਰੂ ਨੇ ਆਖਿਆ ਇਸ਼ਨਾਨ ਕਰਨ ਵਾਸਤੇ, ਫਿਰ ਗਲਤ ਗੱਲ ਹੈ। ਕਿਉਂ? ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਵਾਲੇ ਹਿਸਟੋਰੀਅਨ, ਉਹਨਾਂ ਨੇ ਲਿਖਿਆ ਕਿ ਗੁਰੂ ਅਰਜਨ ਪਾਤਸ਼ਾਹ ਨੇ ਨਹੀਂ ਆਖਿਆ, ਇਹ ਜਲਾਦਾਂ ਨੇ ਮਸ਼ਵਰਾ ਕੀਤਾ ਕਿ ਅਰਜਨ ਨੂੰ ਗਰਮ ਗਰਮ ਉਬਲਦੀ ਦੇਗ ਚੋਂ ਕੱਢ ਕੇ ਠੰਡੇ ਪਾਣੀ ਵਿੱਚ, ਰਾਵੀ ਦੇ ਪਾਣੀ ਚ ਪਾਓ, ਅਰਜਨ ਨੂੰ ਤਕਲੀਫ ਹੋਏਗੀ, ਅਰਜਨ ਦੁੱਖ ਮੰਨੇਗਾ, ਅਰਜਨ ਈਨ ਮੰਨੇਗਾ, ਅਰਜਨ ਮੌਤ ਤੋਂ ਘਬਰਾ ਜਾਏਗਾ, ਠਰ ਜਾਏਗਾ, ਡਰ ਜਾਏਗਾ। ਇੱਕ ਵਾਰੀ ਬੋਲੋ ਸਤਨਾਮ, ਸਾਰੇ ਆਖੋ ਸਤਨਾਮ। ਗੁਰੂ ਅਰਜਨ ਪਾਤਸ਼ਾਹ ਨੂੰ ਸਿਪਾਹੀਆਂ ਨੇ ਪਕੜ ਕੇ ਇਹ ਸਜ਼ਾ ਦੇਣ ਵਾਸਤੇ ਰਾਵੀ ਦੇ ਕੰਢੇ ਤੇ ਲੈ ਗਏ। ਪੰਜ ਸਿੱਖ ਕਰਨੀ ਵਾਲੇ ਨਾਲ, ਸਿੱਖ ਕਰਨੀ ਵਾਲੇ ਜੇ ਸਿੱਖ ਸ਼ਕਤੀ ਵਾਲੇ ਨਾਲ ਹੈ, ਪਰ ਗੁਰੂ ਦੇ ਹੁਕਮ ਵਿੱਚ ਹਨ। ਭਾਈ ਜੇਠੇ ਨੇ ਕਿਹਾ ਸੀ, ਇਹ ਗੁਰੂ ਅਰਜਨ ਪਾਤਸ਼ਾਹ ਮੈਨੂੰ ਹੁਕਮ ਕਰੋ, ਮੈਂ ਕੁਝ ਕਰਕੇ ਵਿਖਾਵਾਂ, ਮੇਰੇ ਕੋਲ ਬੜੀ ਤਾਕਤ ਹੈ। ਲਈ ਕਿੱਥੋਂ ਹੀ? ਤੁਹਾਡੇ ਕਦਮਾਂ ਚੋਂ, ਤੁਹਾਡੇ ਚਰਨਾਂ ਚੋਂ। ਆਖਣਗੇ ਫਿਰ ਭਾਣੇ ਚ ਰਹਿ, ਫਿਰ ਸ਼ੁਕਰਾਨੇ ਚ ਰਹਿ, ਫਿਰ ਉਹਦੇ ਹੁਕਮ ਚ ਰਹਿ। ਇਹ ਪੰਜ ਸਿੱਖ, ਭਾਈ ਜੇਠਾ, ਭਾਈ ਪੈੜਾ, ਭਾਈ ਲੰਗਾ, ਭਾਈ ਬਿੰਦੀਆ, ਭਾਈ ਮੋਖਾ, ਇਹ ਸਿੱਖ ਨਾਲ ਗੁਰੂ ਅਰਜਨ ਪਾਤਸ਼ਾਹ ਨੂੰ ਲੈ ਗਏ ਰਾਵੀ ਦੇ ਕੰਢੇ ਤੇ। ਕਈਆਂ ਇਤਿਹਾਸਕਾਰਾਂ ਨੇ ਲਿਖਿਆ ਕਿ ਗੁਰੂ ਅਰਜਨ ਪਾਤਸ਼ਾਹ ਨੇ ਟੁੱਬੀ ਮਾਰੀ ਤੇ ਮੁੜ ਕੇ ਵਾਪਸ ਹੀ ਨਹੀਂ ਆਏ। ਗਲਤ ਗੱਲ ਹੈ। ਨਾ ਨਾ ਨਾ ਨਾ ਨਾ, ਇਹ ਸਾਡੇ ਗੁਰੂ ਤੇ ਇਹ ਗੱਲ ਨਹੀਂ ਬਣਦੀ ਕਿ ਗੁਰੂ ਟੁੱਬੀ ਮਾਰ ਕੇ ਮੁੜ ਕੇ ਵਾਪਸ ਨਾ ਆਵੇ। ਪੜ੍ਹੋ ਇਤਿਹਾਸ, ਪੜ੍ਹੋ। ਗੁਰੂ ਅਰਜਨ ਪਾਤਸ਼ਾਹ ਨੂੰ ਦੋਹਾਂ ਬੰਦਿਆਂ ਨੇ ਪਕੜ ਕੇ ਸਿਪਾਹੀਆਂ ਨੇ ਠੰਡੇ ਪਾਣੀ ਚ ਡੋਬਾ ਲਵਾਇਆ, ਤਕਲੀਫ ਦੇਣ ਵਾਸਤੇ, ਸਜ਼ਾ ਦੇਣ ਵਾਸਤੇ, ਤਕਲੀਫ ਦੇਣ ਵਾਸਤੇ ਗੁਰੂ ਅਰਜਨ ਪਾਤਸ਼ਾਹ ਨੂੰ ਠੰਡੇ ਪਾਣੀ ਚ ਡੋਬਾ ਲਵਾ ਕੇ ਤੇ ਬਾਹਰ ਕੱਢਿਆ। ਸਰੀਰ ਉਬਲਿਆ ਹੋਇਆ ਸਾਰੀ ਰਾਤ, ਕੋਈ ਚੀਜ਼ ਉਬਲੀ ਹੋਵੇ ਨਾ, ਜਦੋਂ ਉਹਨੂੰ ਠੰਡੇ ਪਾਣੀ ਚ ਪਾਓਗੇ ਉਹ ਫਟ ਜਾਏਗੀ। ਤੁਸੀਂ ਵੇਖਦੇ ਹੀ ਹੋ ਘਰਾਂ ਵਿੱਚ
ਆ ਮੇਰੀਆਂ ਭੈਣਾਂ ਮਾਵਾਂ ਜਾਣਦੀਆਂ ਨੇ, ਉਬਲੀ ਹੋਈ ਚੀਜ਼ ਨੂੰ ਠੰਡੇ ਪਾਣੀ 'ਚ ਪਾਓਗੇ ਤੇ ਫਟ ਜਾਏਗੀ। ਗੁਰੂ ਅਰਜਨ ਪਾਤਸ਼ਾਹ ਦਾ ਸਰੀਰ ਆਲੂ ਵਾਂਗੂ ਉਬਲਿਆ ਸੀ, ਜਦੋਂ ਠੰਡੇ ਰਾਵੀ ਦੇ ਪਾਣੀ 'ਚ ਪਾਇਆ ਬੰਦ ਬੰਦ ਅਲੈਦਾ ਹੋ ਗਿਆ, ਹੱਡੀਆਂ ਨਾਲੋਂ ਮਾਸ ਅਲੈਦਾ ਹੋ ਗਿਆ, ਹੱਡੀਆਂ ਨੇ ਮਾਸ ਛੱਡ ਦਿੱਤਾ, ਨੰਗੀਆਂ ਹੋ ਗਈਆਂ ਹੱਡੀਆਂ। ਗੁਰੂ ਅਰਜਨ ਪਾਤਸ਼ਾਹ ਅਡੋਲ ਪ੍ਰਭੂ ਦੇ ਹੁਕਮ ਵਿੱਚ ਭਾਣੇ ਵਿੱਚ ਮੌਤ ਦਾ ਸਬਕ ਸਿਖਾ ਰਹੇ ਨੇ। ਸਿੱਖਾ ਮੌਤ ਨਾਲ ਇਵੇਂ ਗੱਲ ਕਰੀਦਾ, ਸਿੱਖਾ ਮੌਤ ਨੂੰ ਇਵੇਂ ਮੰਗਾਲੀਦਾ, ਸਿੱਖਾ ਮੌਤ ਨੂੰ ਇਵੇਂ ਵਿਆਹੀਦਾ। ਇਹ ਕੌਤਕ ਪੰਜ ਸਿੱਖ ਤੱਕ ਰਹੇ ਨੇ, ਸਿਪਾਹੀ ਵੀ ਤੱਕ ਰਹੇ ਨੇ, ਅਰਦਲੀ ਵੀ ਤੱਕ ਰਹੇ ਨੇ। ਪੰਜਾਂ ਸਿੱਖਾਂ ਨੇ ਆਖਿਆ, ਬਾਬਾ ਜੀ ਇਹ ਕੀ ਭਾਣਾ ਵਰਤਾ ਰਹੇ ਹੋ, ਹੁਣ ਨਹੀਂ ਦੇਖਿਆ ਜਾਂਦਾ, ਇਹ ਕੌਤਕ ਨਹੀਂ ਦੇਖਿਆ ਜਾਂਦਾ, ਇਹ ਅਚਰਜ ਬਾਤ ਹੋ ਗਈ ਹੈ। ਆਖਣਗੇ ਫਿਕਰ ਨਾ ਕਰੋ, ਭਾਣੇ ਚ ਰਹੋ। ਤੇ ਭਾਈ ਜੇਠੇ ਨੇ ਹੱਥ ਜੋੜ ਲਏ, ਜੇਠਾ ਆਖਣਗਾ, ਬਾਬਾ ਜੀ ਇਹ ਗੁਰੂ ਅਰਜਨ ਪਾਤਸ਼ਾਹ ਇਉਂ ਜਾਪਦਾ ਕਿ ਤੁਹਾਡਾ ਅੰਤਮ ਸਮਾਂ ਹੈ, ਇਉਂ ਜਾਪਦਾ ਕਿ ਤੁਸੀਂ ਸਰੀਰ ਛੱਡਣ ਲੱਗੇ ਹੋ, ਕੁਝ ਆਖਰੀ ਮੰਗ ਹੈ, ਕੋਈ ਆਖਰੀ ਖੁਆਇਸ਼ ਹੈ, ਮੈਂ ਜੇਠਾ ਪੂਰੀ ਕਰਾਂਗਾ। ਗੁਰੂ ਅਰਜਨ ਪਾਤਸ਼ਾਹ ਆਖਣਗੇ, ਜੇਠਿਆ ਮੇਰੀ ਆਖਰੀ ਮੰਗ ਪੂਰੀ ਕਰੇਗਾ? ਆਖਣਗਾ, ਬਾਬਾ ਜੀ ਹੁਕਮ ਕਰੋ। ਬਾਬਾ ਜੀ ਤੁਹਾਡੇ ਹੁਕਮ ਦੀ ਤਮੀਲ। ਆਖਣਗੇ, ਜੇਠਿਆ ਮੈਂ ਤਿੰਨ ਦਿਨ ਤੱਤੀ ਤਵੀ ਤੇ ਦੇਗ ਤੇ ਉਬਲਦਾ ਰਿਹਾ, ਸਰਦਾ ਰਿਹਾ, ਰੇਤ ਪੈਂਦੀ ਰਹੀ ਹੈ, ਮੈਨੂੰ ਕੋਈ ਦੁੱਖ ਨਹੀਂ, ਮੈਨੂੰ ਕੋਈ ਐਸੀ ਗੱਲ ਨਹੀਂ, ਮੈਂ ਵਾਹਿਗੁਰੂ ਦੇ ਭਾਣੇ ਵਿੱਚ ਹਾਂ, ਮੈਂ ਵਾਹਿਗੁਰੂ ਦੇ ਸ਼ੁਕਰਾਨੇ ਚ ਹਾਂ। ਜੇਠਿਆ ਅੱਜ ਤਿੰਨ ਦਿਨ ਤੋਂ ਮੈਨੂੰ ਕੀਰਤਨ ਨਹੀਂ ਮਿਲਿਆ। ਆ ਵੇਖੋ ਗੁਰੂ ਅਰਜਨ ਪਾਤਸ਼ਾਹ ਦੀ ਮੰਗ। ਜੇਠਿਆ ਕੀਰਤਨ ਸੁਣਾ ਸਕਦਾ? ਜੇਠਿਆ ਕੀਰਤਨ ਪੇਟ ਕਰ ਸਕਦੇ ਹੋ ਅੰਤਮ ਵੇਲੇ ਅਰਜਨ ਨੂੰ? ਅਰਜਨ ਕੀਰਤਨ ਦਾ ਮਾਲਕ, ਅਰਜਨ ਕੀਰਤਨ ਦਾ ਧਨੀ, ਅਰਜਨ ਕੀਰਤਨ ਬਖਸ਼ਣ ਵਾਲੇ, ਅਰਜਨ ਸਾਨੂੰ ਕੀਰਤਨ ਦੀ ਦਾਤ ਵੰਡਣ ਵਾਲੇ, ਆਪ ਕੀਰਤਨ ਦੀ ਮੰਗ ਕਰ ਰਹੇ ਨੇ। ਬਾਬਾ ਜੀ ਅਰਜਨ ਦਾ ਕੀਰਤਨ ਨਾਲ ਕਿੰਨਾ ਪਿਆਰ ਹੈ, ਕੀਰਤਨ ਬਖਸ਼ ਸਕਦੇ ਹੋ? ਜੇਠੇ ਵਿੱਚੋਂ ਪੰਜਾਂ ਸਿੱਖਾਂ ਨੇ ਆਖਿਆ, ਬਾਬਾ ਜੀ ਅਸੀਂ ਪੰਜੇ ਕੀਰਤਨ ਨਹੀਂ ਕਰ ਸਕਦੇ, ਹੁਕਮ ਕਰੋ ਤੇ ਕੀਰਤਨੀ ਲੱਭ ਲਿਆਂਦੇ ਹਾਂ। ਜੇਠਾ ਉਸ ਵੇਲੇ ਦੌੜ ਗਿਆ, ਭੱਜ ਗਿਆ ਕੀਰਤਨੀ ਲੈਣ ਵਾਸਤੇ, ਲਾਹੌਰ ਦੇ ਬਾਜ਼ਾਰਾਂ ਚ ਲੱਭਦਾ ਫਿਰਦਾ ਕੋਈ ਕੀਰਤਨੀ ਮਿਲ ਜਾਏ। ਇਧਰ ਬਾਲੂ ਰਬਾਬੀ ਦੋ ਧਾਰੇ ਨਾਲ ਕੀਰਤਨ ਕਰਦਾ, ਦੋ ਧਾਰੇ ਨਾਲ, ਦੋ ਤਾਰਾਂ ਹੁੰਦੀਆਂ ਨੇ ਉਹਨਾਂ ਨਾਲ ਕੀਰਤਨ ਕਰਦਾ, ਇਹਨੇ ਸੁਣਿਆ ਕਿ ਗੁਰੂ ਅਰਜਨ ਲਾਹੌਰ ਵਿੱਚ ਆਏ ਹੋਏ ਨੇ, ਸੁਣਿਆ ਜਿਹੜਾ ਉਹ ਕੀਰਤਨ ਸੁਣ ਜਾਣ ਉਹਦੇ ਤੇ ਤਰੁੱਟ ਪੈਂਦੇ ਨੇ, ਸੁਣਿਆ ਜਿਹੜਾ ਕੀਰਤਨ ਉਹ ਸੁਣ ਲੈਣ ਉਹਦੇ ਤੇ ਨਿਹਾਲ ਹੋ ਜਾਂਦੇ ਨੇ, ਬਖਸ਼ਾ ਹੀ ਕਰ ਦਿੰਦੇ ਨੇ, ਦੌਲਤ ਨਾਲ ਭੰਡਾਰ ਹੀ ਭਰ ਦਿੰਦੇ ਨੇ। ਗੁਰੂ ਅਰਜਨ ਪਾਤਸ਼ਾਹ ਕੀਰਤਨ ਦਾ ਬੜਾ ਸਤਿਕਾਰ ਕਰਦੇ ਨੇ, ਇਹ ਬਾਲੂ ਰਬਾਬੀ ਗੁਰੂ ਅਰਜਨ ਨੂੰ ਲੱਭਦਾ ਪਿਆ। ਭਾਈ ਜੇਠਾ ਆਖਣਗਾ, ਭਾਈ ਬਾਲੂ ਰਬਾਬੀ ਕਿੱਥੇ ਚੱਲਿਆ, ਕਿਹਨੂੰ ਲੱਭਣਾ ਪਿਆ? ਆਖਿਆ ਇੱਥੇ ਗੁਰੂ ਅਰਜਨ ਪਾਤਸ਼ਾਹ ਆਏ, ਮੈਂ ਉਹਨਾਂ ਨੂੰ ਢੂੰਡਦਾ ਪਿਆ, ਮੈਂ ਉਹਨਾਂ ਨੂੰ ਲੱਭਦਾ ਪਿਆ। ਆਖਣਗੇ ਉਹਨਾਂ ਨੂੰ ਲੱਭਣਾ, ਉਹਨਾਂ ਨੂੰ ਦਰਸ਼ਨ ਕਰਨਾ ਚਾਹੇ, ਆ ਤੈਨੂੰ ਲੈ ਚੱਲਾਂ ਗੁਰੂ ਅਰਜਨ ਪਾਤਸ਼ਾਹ ਕੋਲ। ਇੱਕ ਵਾਰ ਬੋਲੋ, ਬਾਲੂ ਰਬਾਬੀ ਨੂੰ ਕੀ ਪਤਾ ਗੁਰੂ ਅਰਜਨ ਪਾਤਸ਼ਾਹ ਨੇ ਬਾਲੂ ਰਬਾਬੀ ਵਾਸਤੇ ਹੀ ਸਵਾਸ ਰੋਕੇ ਹੋਏ ਸਨ? ਕੀ ਪਤਾ ਗੁਰੂ ਅਰਜਨ ਪਾਤਸ਼ਾਹ ਨੇ ਬਾਲੂ ਨੂੰ ਦਰਸ਼ਨ ਦੇਣ ਵਾਸਤੇ ਹੀ ਸਮਾਂ ਰੱਖਿਆ ਹੋਇਆ ਸੀ? ਇਹ ਤਾਂ ਗੁਰੂ ਦੀ ਗੁਰੂ ਜਾਣੇ, ਇਹ ਤੇ ਬਾਲਕ ਹੈ, ਉਹ ਕਰਨ ਕਾਰਨ ਹੈ, ਉਹ ਸਮਰੱਥ ਹੈ, ਉਹ ਆਪ ਪਰਮੇਸ਼ਰ ਹੈ, ਉਹ ਵਾਹਿਗੁਰੂ ਦੀ ਜੋਤ ਹੈ। ਬਾਲੂ ਰਬਾਬੀ ਭਾਈ ਜੇਠੇ ਦੇ ਨਾਲ ਪਹੁੰਚ ਗਿਆ ਰਾਵੀ ਦੇ ਕੰਢੇ ਤੇ। ਗੁਰੂ ਅਰਜਨ ਪਾਤਸ਼ਾਹ ਨੂੰ ਜਦੋਂ ਬਾਲੂ ਰਬਾਬੀ ਨੇ ਤੱਕਿਆ ਤੇ ਚੀਖਾਂ ਨਿਕਲ ਗਈਆਂ, ਢਾਈ ਮਾਰ ਕੇ ਰੋ ਪਿਆ। ਤੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ, ਬਾਲੂ ਰਬਾਬੀ ਇਹ ਰੋਣ ਦਾ ਵੇਲਾ ਨਹੀਂ, ਰੋਣਾ ਨਹੀਂ, ਮੇਰਾ ਸਿੱਖ ਨਹੀਂ ਰੋਂਦਾ, ਜਿਹੜਾ ਗੁਰੂ ਨਾਨਕ ਦੇ ਦਰ ਦਾ ਆਸ਼ਕ ਹੈ, ਜਿਹੜਾ ਗੁਰੂ ਨਾਨਕ ਤੇ ਯਕੀਨ ਰੱਖਦਾ ਉਹ ਨਹੀਂ ਰੋਂਦਾ, ਮੌਤ ਤੋਂ ਨਹੀਂ ਰੋਣਾ। ਆਖਣਗਾ, ਮਹਾਰਾਜ ਹੁਕਮ ਕਰੋ। ਆਖਣਗੇ, ਭਾਈ ਬਾਲੂ ਰਬਾਬੀ ਮੈਨੂੰ ਕੀਰਤਨ ਭੇਟ ਕਰੋ, ਮੈਨੂੰ ਕੀਰਤਨ ਸਰਵਾ, ਮੈਂ ਕੀਰਤਨ ਮੰਗਣਾ ਵਾ, ਮੈਨੂੰ ਕੀਰਤਨ ਦੀ ਲੋੜ ਹੈ, ਮੈਨੂੰ ਕੀਰਤਨ ਦੀ ਖੁਰਾਕ ਦਿਓ, ਮੈਂ ਸਾਰੀ ਜ਼ਿੰਦਗੀ ਕੀਰਤਨ ਨਾਲ ਪਿਆਰ ਕੀਤਾ, ਅੰਤਮ ਵੇਲੇ ਵੀ ਮੈਨੂੰ ਕੀਰਤਨ ਦਿਓ। ਭਾਈ ਬਾਲੂ ਰਬਾਬੀ ਬਹਿ ਗਿਆ, ਪੰਜੇ ਸਿੱਖ ਬਹਿ ਗਏ, ਗੁਰੂ ਅਰਜਨ ਪਾਤਸ਼ਾਹ ਬੈਠੇ, ਸਰੀਰ ਵਿਆਕੁਲ ਸਰੀਰ, ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ, ਕੋਈ ਕਸ਼ਟ ਨਹੀਂ ਗੁਰੂ ਅਰਜਨ ਪਾਤਸ਼ਾਹ ਨੂੰ, ਵਾਹਿਗੁਰੂ ਦੇ ਭਾਣੇ ਵਿੱਚ ਸ਼ੁਕਰਾਨੇ ਵਿੱਚ ਬੈਠੇ ਨੇ। ਉਹੋ ਹੀ ਨੇਤਰ, ਉਹੋ ਹੀ ਜਲਵਾ ਜਿਹੜਾ ਦਰਬਾਰ ਸਾਹਿਬ ਹਰਿਮੰਦਰ ਸੀ, ਉਹੋ ਹੀ ਜਲਵਾ ਹੁਣ ਹੈ। ਚਿਹਰੇ 'ਚ ਕੋਈ ਫਰਕ ਨਹੀਂ, ਚਿਹਰੇ 'ਚ ਰੋਣੀ 'ਚ ਕੋਈ ਫਰਕ ਨਹੀਂ। ਉੱਥੇ ਭਾਈ ਬਾਲੂ ਰਬਾਬੀ ਨੇ ਜਿਹੜਾ ਸ਼ਬਦ ਪੜਿਆ ਉਹ ਇਹ ਸ਼ਬਦ ਸੀ।

ਸ਼ਬਦ ਭੇਟ ਕੀਤਾ ਭਾਈ ਬਾਲੂ ਰਬਾਬੀ ਨੇ, ਪੰਜੇ ਸਿੱਖ ਸ਼ਬਦ ਨਾਲ ਜੁੜ ਗਏ, ਗੁਰੂ ਅਰਜਨ ਪਾਤਸ਼ਾਹ ਵੀ ਸ਼ਬਦ ਨਾਲ ਜੁੜ ਗਏ, ਸ਼ਬਦ ਦਾ ਭੋਗ ਪਿਆ, ਪੰਜਾਂ ਸਿੱਖਾਂ ਨੇ ਮੱਥਾ ਟੇਕਿਆ, ਭਾਈ ਬਾਲੂ ਰਬਾਬੀ ਨੇ ਮੱਥਾ ਟੇਕਿਆ, ਗੁਰੂ ਅਰਜਨ ਪਾਤਸ਼ਾਹ ਨੇ ਵੀ ਮੱਥਾ ਟੇਕਿਆ। ਪਹਿਲੇ ਸਿੱਖ ਜਿਹੜੇ ਸਨ ਨਾ, ਜਦ ਸ਼ਬਦ ਦੀ ਆਖਰੀ ਪੰਕਤੀ ਆਵੇ ਨਾ ਜਿੱਥੇ ਨਾਨਕ ਹੈ, ਸਾਰੇ ਮੱਥਾ ਟੇਕ ਦਿੰਦੇ ਸਨ। ਜਿਵੇਂ ਤੁਸੀਂ ਵਾਕ ਨੂੰ ਮੱਥਾ ਟੇਕਦੇ ਹੋ, ਇਵੇਂ ਕੀਰਤਨ ਦੀ ਆਖਰੀ ਪੰਕਤੀ ਨੂੰ ਵੀ ਮੱਥਾ ਟੇਕਦੇ ਸਨ। ਸਾਰਿਆਂ ਨੇ ਤੇ ਸਿਰ ਚੁੱਕ ਲਏ, ਗੁਰੂ ਅਰਜਨ ਨੇ ਸਿਰ ਨਹੀਂ ਚੁੱਕਿਆ। ਭਾਈ ਜੇਠਾ ਭੱਜ ਕੇ ਅੱਗੇ ਹੋਇਆ, ਭਾਈ ਜੇਠੇ ਨੇ ਗੁਰੂ ਅਰਜਨ ਪਾਤਸ਼ਾਹ ਦਾ ਜਦੋਂ ਸਿਰ ਚੁੱਕਿਆ ਤੇ ਪੰਛੀ ਉੱਡ ਚੁੱਕਾ ਸੀ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਆਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਕਹਿ ਗਏ ਸਨ ਭਾਈ ਜੇਠਿਆ, ਮੇਰੇ ਸਿਰ ਸਰੀਰ ਦਾ ਸੰਸਕਾਰ ਨਾ ਕਰਿਓ, ਇਹ ਤਾਂ ਜਲ ਚੁੱਕਾ ਹੈ, ਇਹ 3 ਦਿਨ ਤੂੰ ਜਲਦਾ ਪਿਆ, ਇਹ 3 ਦਿਨ ਤੂੰ ਸੜ ਰਿਹਾ, ਮੇਰੇ ਸਰੀਰ ਨੂੰ ਰਾਵੀ ਦੀ ਭੇਟ ਕਰ ਦੇਣਾ, ਇਹਨੂੰ ਸੰਸਕਾਰ ਨਹੀਂ ਕਰਨਾ। ਇਹ ਗੁਰੂ ਅਰਜਨ ਪਾਤਸ਼ਾਹ ਦਾ ਹੁਕਮ ਸੀ, ਇਹ ਉਹਨਾਂ ਦੀ ਆਗਿਆ ਸੀ। ਇਹ ਪੰਜਾਂ ਸਿੱਖਾਂ ਨੇ ਗੁਰੂ ਅਰਜਨ ਪਾਤਸ਼ਾਹ ਦੇ ਉਹ ਜੋ ਹੁਕਮ ਸੀ ਉਸ ਮੁਤਾਬਕ ਹੀ ਸਰੀਰ ਨੂੰ ਜਲ ਪ੍ਰਵਾਹ ਕਰ ਦਿੱਤਾ, ਜਿੱਥੇ ਹੁਣ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਜਿੱਥੇ ਤੁਸੀਂ ਦਰਸ਼ਨ ਕਰਦੇ ਹੋ, ਜਿੱਥੇ ਜਾ ਕੇ ਮਨ ਨੂੰ ਵੈਰਾਗ ਆਉਂਦਾ ਹੈ, ਜਿੱਥੇ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਹੈ। ਇਹ ਸ਼ਹਾਦਤ ਸੀ, ਇਹ ਮੁਗਲ ਦੇ ਸਿਰ ਤੇ ਠੀਕਰਾ ਹੋ ਰਿਹਾ, ਇਹ ਮੁਗਲ ਦਾ ਸਿਰ ਭੰਨਿਆ, ਆਪਣੀ ਸ਼ਹਾਦਤ ਦੇ ਕੇ ਮੁਗਲ ਸਲਤਨਤ ਦੀਆਂ ਜੜ੍ਹਾਂ ਉਖੇੜ ਦਿੱਤੀਆਂ ਗੁਰੂ ਅਰਜਨ ਪਾਤਸ਼ਾਹ ਨੇ।

ਮਰਨਾ ਤਾਂ ਸਾਰਿਆਂ ਦੇ ਮੱਥੇ ਲਿਖਿਆ ਹੀ, ਜੋ ਆਇਆ ਸੋ ਚੱਲ ਸੀ, ਮਰਨ ਲਿਖਾਏ ਮੰਡਲ ਮੈਂ ਆਏ, ਸਭਨਾ ਮਰਨਾ ਆਇਆ ਵਿਛੋੜਾ ਸਭਨਾ। ਹਰ ਜੋ ਜਨਮਿਆ ਹੈ, ਹਰ ਜੋ ਬਣਿਆ ਹੈ, ਹਰ ਜੋ ਉਪਜਿਆ ਹੈ, ਉਸ ਹਰ ਇੱਕ ਨੇ ਮਰਨਾ ਤਾਂ ਹੈ। ਜਿੱਤ ਦਿਹਾੜੇ ਧਨਵਰੀ ਸਾਹੇ ਲਏ ਲਿਖਾਏ, ਬਾਕੀ ਇਹ ਗੱਲ ਵੱਖਰੀ ਏ। ਉਹ ਮੌਤ ਜੋ ਆਮ ਲੋਕਾਂ ਵਾਸਤੇ, ਜਿਵੇਂ ਕਬੀਰ ਜੀ ਦਾ ਬਚਨ ਸੀ, ਜਿਹੇ ਮਰਨੇ ਸਭ ਜਗਤ ਤਰਾਸਿਆ, ਜਿਸ ਮੌਤ ਨੇ ਲੋਕਾਂ ਦੀ ਮਰਨ ਤੋਂ ਪਹਿਲਾਂ ਹੀ ਜਾਣ ਕੱਢੀ। ਮੌਤ ਤਾਂ ਪਤਾ ਨਹੀਂ ਕਦੋਂ ਆਉਣੀ, ਮੌਤ ਦੇ ਡਰ ਨੇ ਹੀ ਬੰਦੇ ਨੂੰ ਮਾਰ ਰੱਖਿਆ, ਜੀਣ ਨਹੀਂ ਪਈ ਦਿੰਦੀ। ਜਿਹੇ ਮਰਨੇ ਸਭ ਜਗਤ ਤਰਾਸਿਆ, ਸਾਰਾ ਜਗਤ ਤਰਾ ਤਰਾ ਕਰ ਰਿਹਾ ਜਿਸ ਮੌਤ, ਜਿਹਦਾ ਨਾਂ ਲੈਣਾ ਚੰਗਾ ਨਹੀਂ ਸਮਝਿਆ ਜਾਂਦਾ। ਚਾਰ ਬੰਦੇ ਬੈਠੇ ਹੋਣ, ਕੋਈ ਬੰਦਾ ਵਿੱਚ ਮੌਤ ਦੀਆਂ ਗੱਲਾਂ ਕਰਨ ਲੱਗ ਪਵੇ, ਕਹਿੰਦੇ ਨੇ ਕੋਈ ਚੰਗੀ ਜੀ ਗੱਲ ਕਰ, ਮੌਤ ਦੀ ਗੱਲ ਮਾੜੀ ਗੱਲ ਹੈ, ਮੰਦੀ ਗੱਲ ਹੈ, ਚੰਗੀ ਨਹੀਂ ਲੱਗਦੀ, ਜੀਣ ਦੀ ਗੱਲ ਕਰ, ਮੌਤ ਦੀ ਗੱਲ ਨਾ ਕਰ। ਜਿਸ ਨੂੰ ਭਾਈ ਮੂਲੇ ਨੇ, ਭਾਈ ਮਰਦਾਨੇ ਦੇ ਉਸ ਦੋ ਪੈਸਿਆਂ ਦੇ ਬਦਲੇ ਮਰਨਾ ਸੱਚ ਤੇ ਜੀਣਾ ਝੂਠ ਲੈ ਕੇ ਦਿੱਤਾ ਸੀ, ਜਿਸ ਨੂੰ ਗੁਰੂ ਨਾਨਕ ਨੇ ਪ੍ਰਵਾਨ ਕੀਤਾ ਸੀ, ਮਰਦਾਨਿਆਂ ਕੋਈ ਤਾਂ ਸਮਝ ਵਾਲਾ ਬੈਠਾ ਇੱਥੇ ਸਿਆਲਕੋਟ ਵਿੱਚ, ਜਿਹੜਾ ਮਰਨ ਨੂੰ ਸੱਚ ਸਮਝਦਾ ਹੈ ਔਰ ਹੈ ਵੀ ਸੱਚ। ਜ਼ਿੰਦਗੀ ਦੇ ਬਾਰੇ ਕਈ ਤਰ੍ਹਾਂ ਦੇ ਸ਼ੁਭੇ ਹੋ ਸਕਦੇ ਨੇ, ਸ਼ੱਕ ਹੋ ਸਕਦੇ ਨੇ, ਸ਼ੰਕੇ ਰਹਿ ਸਕਦੇ ਨੇ। ਗਰਭ ਵਿੱਚ ਹੈ ਜੋ ਇਸ ਦਾ ਜਨਮ ਹੋਵੇਗਾ, ਜ਼ਿੰਦਗੀ ਇਸ ਨੂੰ ਪ੍ਰਾਪਤ ਹੋਵੇਗੀ, ਕੋਈ ਪੱਕੀ ਗੱਲ ਨਹੀਂ ਹੈ, ਸ਼ੰਕੇ ਵਾਲੀ ਗੱਲ ਹੈ। ਜਿਸ ਦਾ ਜਨਮ ਹੋ ਗਿਆ ਇਸ ਨੂੰ ਕੁਝ ਉਮਰਾਂ ਪ੍ਰਾਪਤ ਹੋ ਸਕੇਗੀ, ਸ਼ੰਕੇ ਵਾਲੀ ਗੱਲ ਹੈ। ਇਹ ਬੋਲ ਸਕੇਗਾ, ਇਹ ਤੁਰ ਸਕੇਗਾ, ਸ਼ੰਕੇ ਵਾਲੀ ਗੱਲ ਹੈ, ਡਰ ਬਣਿਆ ਰਹਿੰਦਾ, ਪਤਾ ਨਹੀਂ ਚੱਲ ਸਕੇ ਨਾ ਚੱਲ ਸਕੇ। ਸਾਰੀ ਕਿਰਿਆ ਸਰੀਰ ਦੀ ਠੀਕ ਚੱਲੇ ਨਾ ਚੱਲੇ, ਕੱਲ ਨੂੰ ਪੜ ਸਕੇਗਾ ਕਿ ਨਹੀਂ, ਪਰਿਵਾਰ ਵਾਲਾ ਬਣ ਸਕੇਗਾ ਕਿ ਨਹੀਂ, ਕਾਰੋਬਾਰ ਚੱਲ ਸਕੇਗਾ ਕਿ ਨਹੀਂ, ਹਰ ਕਿਸਮ ਦੇ ਸ਼ੰਕੇ ਹੋ ਸਕਣਗੇ। ਲੇਕਿਨ ਇੱਕ ਗੱਲ ਪਰਪੱਕ ਹੈ, ਹਰ ਇੱਕ ਜੀਵ ਦੇ ਸੰਬੰਧ ਵਿੱਚ ਇਹ ਜਿਹੜਾ ਜਨਮਿਆ ਮਰੇਗਾ ਜ਼ਰੂਰ, ਮੌਤ ਨਾ ਟਲ ਸਕੇਗੀ, ਹਰ ਜੀਵ ਤੇ ਆਵੇਗੀ। ਪਰ ਇਸ ਦੇ ਬਾਵਜੂਦ ਭਾਈ ਮੂਲਾ ਤਾਂ ਕਹਿੰਦਾ ਸੱਚ ਹੈ, ਜੋ ਹਰ ਹਾਲਤ ਚ ਵਾਪਰਨਾ ਹੀ ਇਹ ਸੱਚ ਹੈ, ਤੇ ਜੋ ਨਹੀਂ ਰਹਿਣਾ ਕੱਲ ਨੂੰ ਜੀਵਨ ਉਹ ਝੂਠ ਹੈ। ਫਿਰ ਵੀ ਮਨੁੱਖ ਚਾਹੁੰਦਾ ਹੈ ਸੱਚ ਦੀ ਗੱਲ ਨਾ ਕਰੋ, ਝੂਠ ਦੀ ਕਰੋ, ਮਰਨ ਦੀ ਗੱਲ ਨਾ ਕਰੋ। ਜਗ ਮਰਨ ਨਾ ਪਾਇਆ ਨਿਤ ਆਪ ਲੁਕਾਇਆ, ਮਤ ਜਮ ਪਕੜੇ ਲੈ ਜਾਏ ਜੀਓ, ਮਤਾਂ ਕਿਤੇ ਜਮ ਆਵੇ ਤੇ ਫੜ ਕੇ ਲੈ ਜਾਏ। ਬੰਦਾ ਹਮੇਸ਼ਾ ਹਜ਼ਾਰ ਯਤਨ ਕਰਦਾ ਹੈ ਮੌਤ ਤੋਂ ਬਚ ਸਕਣ ਦੇ, ਨਾ ਕੋਈ ਬਚਿਆ ਹੈ ਨਾ ਕਿਸੇ ਬਚ ਸਕਣਾ। ਜੋ ਸੱਚ ਹੈ, ਜੋ ਵਾਪਰਨਾ ਹੈ, ਇਸ ਤੋਂ ਬੰਦਾ ਡਰਦਾ, ਕਹਿੰਦਾ ਇਹਦੀ ਗੱਲ ਨਾ ਕਰੋ। ਜੇ ਮਰਨੇ ਸਭ ਜਗਤ ਤਰਾਸਿਆ, ਕਬੀਰ ਜੀ ਕਹਿੰਦੇ ਨੇ ਮੈਨੂੰ ਤਾਂ ਸਮਝ ਹੀ ਆ ਗਈ ਏ, ਮਰਨ ਵਿੱਚ ਵੀ ਇੱਕ ਆਨੰਦ ਹੈ। ਕਬੀਰ, ਜਿਸ ਮਰਨੇ ਤੇ ਜਗ ਡਰੇ ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਭਾਵੇਂ ਮੌਤ ਵੀ ਤਿੰਨ ਤਰ੍ਹਾਂ ਦੀ ਕਹਿੰਦੇ ਨੇ ਸ਼ਾਸਤਰਕਾਰ, ਕਹਿੰਦੇ ਨੇ ਇੱਕ ਤਾਂ ਮਰਨਾ ਉਹ ਹੁੰਦਾ ਹੈ ਜਦੋਂ ਮਨੁੱਖ ਦਾ ਆਤਮਕ ਜੀਵਨ ਸ਼ੁਰੂ ਹੀ ਨਾ ਹੋਵੇ, ਆਤਮਕ ਮੌਤ ਬੰਦਾ ਮਰ ਜਾਵੇ, ਮਰਿਆ ਹੀ ਹੋਵੇ। ਇੱਕ ਤਾਂ ਉਹ ਮੌਤ ਹੈ, ਮੈਂ ਕਮਾਉਂਦਾ ਮਰ ਗਿਆ, ਮੈਂ ਇੱਥੇ ਉਡੀਕਦਾ ਮਰ ਗਿਆ, ਮਰਿਆ ਹੀ ਹੋਇਆ ਬੰਦਾ, ਜੀਵਨ ਸ਼ੁਰੂ ਹੀ ਨਹੀਂ ਹੋਇਆ ਕਿਉਂਕਿ ਜੀਣ ਦਾ ਚੱਜ ਨਹੀਂ ਆਇਆ। ਇੱਕ ਉਹ ਮੌਤ ਹੁੰਦੀ ਏ ਜਿਹੜੀ ਸਰੀਰ ਕਰਕੇ ਹੋ ਜਾਂਦੀ, ਲੇਕਿਨ ਇੱਕ ਮੌਤ ਹੋਰ ਵੀ, ਉਹ ਹੈ ਮਨੁੱਖ ਦੀ ਹਉਂ ਦੀ ਮੌਤ, ਮੈਂ ਮੇਰੀ ਦੀ ਮੌਤ। ਜਦੋਂ ਧਰਮ ਦੇ ਘਰ ਜਨਮ ਹੁੰਦਾ ਹੈ, ਇਸ ਪਾਸੇ ਦੀ ਮੌਤ ਹੋ ਜਾਂਦੀ, ਹਉਂ ਦੀ ਮੌਤ ਹੋ ਜਾਂਦੀ, ਤੇ ਬੰਦਾ ਇਸ ਮੌਤ ਤੋਂ ਵੀ ਡਰਦਾ। ਜਿਸ ਨੂੰ ਇਹ ਮਰਨਾ ਆ ਗਿਆ ਨਾ, ਉਹਨੂੰ ਧਰਮ ਦੇ ਮਾਰਗ ਤੇ ਜੀਣਾ ਆ ਗਿਆ, ਜਿਹਨੂੰ ਧਰਮ ਦੇ ਮਾਰਗ ਤੇ ਜੀਣਾ ਆ ਗਿਆ, ਉਹ ਸਰੀਰ ਦੀ ਮੌਤ ਬੜੀ ਛੋਟੀ ਸਮਝਦਾ ਹੈ, ਬੜੀ ਤੁੱਛ ਸਮਝਦਾ ਹੈ। ਜਿਨ੍ਹਾਂ ਨੂੰ ਚੱਜ ਨਾਲ ਜੀਣਾ ਆ ਗਿਆ, ਸੱਚੀ ਗੱਲ ਤਾਂ ਇਹ ਹੈ ਕਿ ਚੱਜ ਨਾਲ ਮਰਨਾ ਵੀ ਉਹਨਾਂ ਨੂੰ ਆਇਆ। ਕਬੀਰ ਜੀ ਕਹਿੰਦੇ ਨੇ ਸੋ ਮਰਨਾ ਗੁਰ ਸ਼ਬਦ ਪ੍ਰਕਾਸ਼ਿਆ, ਗੁਰੂ ਕੇ ਸ਼ਬਦ ਦੁਆਰਾ ਮੈਨੂੰ ਮਰਨ ਦਾ ਪਤਾ ਲੱਗ ਗਿਆ। ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰਨ ਤੇ ਚਿੱਤ ਕਰਦਾ, ਹੋਂ ਕਰਕੇ ਮਰਨ ਨੂੰ ਚਿੱਤ ਕਰਦਾ, ਉਂਝ ਵੀ ਜੇ ਮੌਤ ਆਵੇ ਜੀ ਆਇਆ, ਮੋਏ ਮਰਨੇ ਕਾ ਚਾਉ ਹੈ ਮਰੋ ਤਾਂ ਹਰ ਕੇ ਦੁਆਰ, ਉਧਰ ਜੀਵਨ ਸ਼ੁਰੂ ਹੋ ਜਾਵੇ। ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ, ਮਰਦੇ ਤਾਂ ਉਹ ਨੇ, ਮਰਦੇ ਹੀ ਰਹਿੰਦੇ ਨੇ ਉਹ,
ਜਿਉਂਦੇ ਵੀ ਮਰਦੇ ਰਹਿੰਦੇ ਨੇ, ਜਿਨ੍ਹਾਂ ਨੂੰ ਰੱਬ ਦਾ ਪਤਾ ਨਹੀਂ, ਰਾਮ ਦਾ ਪਤਾ ਨਹੀਂ, ਈਸ਼ਵਰ ਦਾ ਪਤਾ ਨਹੀਂ, ਧਰਮ ਦਾ ਪਤਾ ਨਹੀਂ। ਮਰਨੋ ਮਰਨ ਕਹੇ ਸਭ ਕੋਈ, ਹਾਲਾਂਕਿ ਮਰਨ ਦੀਆਂ ਗੱਲਾਂ ਬੜੀਆਂ ਹੁੰਦੀਆਂ, ਮਰਨ ਦੇ ਸੰਬੰਧ ਚ ਖੋਜਾਂ ਵੀ ਬੜੀਆਂ ਹੁੰਦੀਆਂ ਨੇ, ਮੌਤ ਨੂੰ ਟਾਲਣ ਦੇ ਯਤਨ ਵੀ ਬੜੇ ਹੁੰਦੇ ਨੇ। ਮੌਤ ਦੀ ਗੱਲ ਤਾਂ ਬੜੀ ਹੈ, ਪਰ ਮਰਨਾ ਵੇਖੋ ਜਿਸ ਦਾ ਇੰਨਾ ਚਰਚਾ ਹੈ, ਜਿਹੜੀ ਇੰਨੀ ਸੱਤ ਚੀਜ਼ ਹੈ, ਜਿਹੜੀ ਹਰ ਹਾਲਤ ਚ ਵਾਪਰਨ ਵਾਲੀ ਚੀਜ਼ ਹੈ, ਮਨੁੱਖੇ ਦੇ ਬਾਰੇ ਬੜਾ ਹੀ ਅਵੇਸਲ ਹੈ, ਉਹਦੇ ਵਾਸਤੇ ਕੋਈ ਤਿਆਰੀ ਨਹੀਂ। ਜਿਨ੍ਹਾਂ ਨੂੰ ਮਰਨਾ ਆਇਆ, ਕਬੀਰ ਜੀ ਉਹਨਾਂ ਦੀ ਗੱਲ ਕਰਦੇ ਨੇ, ਸਹਿਜੇ ਮਰੇ

ਕਬੀਰ ਜੀ ਕਹਿੰਦੇ ਨੇ ਐਸਾ ਸਵਾਦ ਹੈ ਉਸ ਮਰਨ ਵਿੱਚ। ਲੋਕ ਮਰਨ ਮਰਨ ਦੀ ਗੱਲ ਕਰਦੇ ਨੇ ਪਰ ਜਿਹੜੇ ਸਹਿਜੇ ਮਰਦੇ ਨੇ ਉਹ ਅਮਰ ਹੁੰਦੇ, ਸਹਿਜੇ ਮਰਦੇ ਨੇ ਸ਼ਹੀਦ, ਸਹਿਜੇ ਮਰਦੇ ਨੇ ਜਿਨ੍ਹਾਂ ਨੂੰ ਜੀਣ ਦਾ ਚੱਜ, ਜੀਣ ਦਾ ਵੀ ਸਵਾਦ ਆਇਆ, ਜੀਵਨ ਦਾ ਆਨੰਦ ਲੈਣ ਵਾਲੇ।

ਦੇ ਚੌਂਕ ਵਿੱਚ ਉਸ ਕਤਲਗਾਹ ਵਿੱਚ ਦੁਨੀਆ ਚਾਰੇ ਪਾਸੇ ਤਮਾਸ਼ਾ ਵੇਖਣ ਖੜੀ। ਕੁਝ ਆ ਗਏ ਨੇ, ਕੁਝ ਢੰਡੋਰੇ ਦੇ ਦੇ ਕੇ ਬੁਲਾਏ ਗਏ, ਆਓ ਵੇਖੋ ਕਾਫਰਾਂ ਦਾ ਕੀ ਹਾਲ ਕਰਨੇ। ਉੱਚੀ ਥਾਂ ਤੇ ਭਾਈ ਸਾਹਿਬ ਬੈਠੇ, ਜਲਾਦ ਆਇਆ, ਉਸਨੇ ਆਪਣਾ ਹਥਿਆਰ ਕੱਢਿਆ, ਟੋਕਾ ਫੜਿਆ ਹੱਥ ਵਿੱਚ, ਭਾਈ ਸਾਹਿਬ ਦੇ ਹੱਥ ਨੂੰ ਗੁੱਟ ਨੂੰ ਹੱਥ ਪਾਇਆ, ਗੁੱਟ ਤੇ ਲੱਗਾ ਟੋਕਾ ਚਲਾਉਣ। ਭਾਈ ਸਾਹਿਬ ਮੁਸਕਰਾ ਪਏ, ਕੁਝ ਹੱਸ ਪਏ ਨੇ, ਪਰੇਸ਼ਾਨ ਹੋ ਗਿਆ ਜਲਾਦ। ਇਹ ਕਤਲ ਹੋਣ ਵਾਲੇ ਰੋਂਦੇ ਕੁਰਲਾਉਂਦੇ, ਤੜਫਦੇ ਤਾਂ ਵੇਖੇ ਸਨ, ਇੱਕ ਐਸਾ ਬੰਦਾ ਹੈ ਮੌਤ ਇਹਦੇ ਸਾਹਮਣੇ ਹੈ ਔਰ ਇਹ ਮੁਸਕਰਾ ਰਿਹਾ, ਹੱਸ ਰਿਹਾ। ਤੇ ਭਾਈ ਸਾਹਿਬ ਬੜੇ ਤਨਜ਼ ਨਾਲ ਉਸ ਜਲਾਦ ਵੱਲ ਵੇਖ ਰਹੇ, ਹੱਥ ਰੁਕ ਗਿਆ ਉਸਦਾ। ਕਹਿੰਦਾ ਹੱਸਦਾ ਹੈ ਕਿਸ ਗੱਲ ਤੇ ਹੱਸ ਰਹੇ? ਭਾਈ ਸਾਹਿਬ ਕਹਿੰਦੇ ਨੇ ਹੱਸਦਾ ਇਸ ਗੱਲ ਤੇ ਆ ਕਿ ਤੂੰ ਆਦਮੀ ਆਪਣੇ ਮਾਲਕ ਦਾ ਨਮਕ ਖਾਣ ਵਾਲਾ, ਉਹਦਾ ਹੁਕਮ ਕਿਉਂ ਨਹੀਂ ਮੰਨਦਾ?

ਲਾਰ ਕਹਿੰਦਾ ਕਿਉਂ ਕੀ ਕਸਰ ਹੈ, ਮੇਰੇ ਮਾਲਕ ਦਾ ਹੁਕਮ ਹੈ, ਇਸ ਦੇ ਬੰਦ ਬੰਦ ਕੱਟ ਦਿਓ। ਮੈਂ ਲੱਗਾ ਕੱਟਣ, ਭਾਈ ਸਾਹਿਬ ਕਹਿਣ ਲੱਗੇ ਨਹੀਂ ਮਾਲਕ ਦਾ ਹੁਕਮ ਨਹੀਂ ਬਜਾ ਰਿਹਾ, ਉਹਨਾਂ ਹੁਕਮ ਦਿੱਤਾ ਬੰਦ ਬੰਦ ਕੱਟ ਦਿਓ, ਤੂੰ ਤਾਂ ਗੁੱਟ ਤੋਂ ਵੱਢਣ ਲੱਗਾ। ਕਹਿੰਦਾ ਹੋਰ ਕੀ ਕਰਾਂ। ਭਾਈ ਸਾਹਿਬ ਕਹਿੰਦੇ ਨੇ ਜਦ ਤੈਨੂੰ ਹੁਕਮ ਹੈ ਕਿ ਬੰਦ ਬੰਦ ਕੱਟ, ਫਿਰ ਬੰਦ ਤਾਂ ਪੋਟਿਆਂ ਤੋਂ ਸ਼ੁਰੂ ਹੁੰਦੇ, ਗੁੱਟ ਤੋਂ ਸ਼ੁਰੂ ਨਹੀਂ ਹੁੰਦੇ, ਪੋਟਿਆਂ ਤੋਂ ਕੱਟਣਾ ਸ਼ੁਰੂ ਕਰ, ਬੰਦਾਂ ਤੋਂ ਕੱਲਾ ਕੱਲਾ ਬੰਦ ਬੰਦ ਜੁਦਾ ਕਰ। ਬੜੀ ਭਿਆਨਕ ਹਾਸੀ, ਬੜੀ ਭਿਆਨਕ ਮੁਸਕਰਾਹਟ ਜਲਾ ਦੇ ਚਿਹਰੇ ਤੇ ਆਈ। ਕਹਿਣ ਲੱਗਾ ਜਾਣਨਾ ਕੀ ਕਹਿ ਰਹੇ, ਮੈਂ ਜੇ ਤੇਰੇ ਇਸ ਤਰ੍ਹਾਂ ਕੱਲਾ ਕੱਲਾ ਪੋਟਾ ਪੋਟਾ ਕਰਕੇ ਬੰਦ ਬੰਦ ਅਲੱਗ ਕਰਨ ਲੱਗਾ, ਦਿਹਾੜੀ ਮੈਂ ਲੱਗਾ ਰਹਿ ਜਾਵਾਂਗਾ, ਤੜਫ ਤੜਫ ਕੇ ਤੇਰੀ ਜਾਨ ਨਿਕਲੇਗੀ, ਕੰਮ ਮੁੱਕਣ ਕਿਉਂ ਨਹੀਂ ਦਿੰਦਾ, ਆ ਤੇਰਾ ਗੁੱਟ ਲਾ ਦੇਵਾਂ, ਕੂਣੀ ਲਾ ਦੇਵਾਂ, ਮੋਢਾ ਲਾ ਦੇਵਾਂ, ਧੌਣ ਲਾ ਦੇਵਾਂ, ਗੱਲ ਖਤਮ ਹੋਵੇ, ਤੜਫ ਤੜਫ ਕੇ ਮਰੇਗਾ। ਭਾਈ ਸਾਹਿਬ ਕਹਿਣ ਲੱਗੇ ਤੈਨੂੰ ਭੁਲੇਖਾ ਹੈ, ਤੜਫ ਤੜਫ ਕੇ ਉਹ ਮਰਦੇ ਨੇ ਜਿਹੜੇ ਤਰਸ ਤਰਸ ਕੇ ਜਿਉਂਦੇ ਨੇ, ਇੱਥੇ ਜੀਵਨ ਦਾ ਵੀ ਸਵਾਦ ਲਿਆ, ਇੱਥੇ ਮੌਤ ਦਾ ਵੀ ਆਨੰਦ ਲੈਣਾ, ਤੂੰ ਪੋਟਿਆਂ ਤੋਂ ਵੱਢਣਾ ਸ਼ੁਰੂ ਕਰ, ਮੈਂ ਪਾਠ ਸ਼ੁਰੂ ਕਰਨਾ, ਮੈਂ ਪਾਣੀ ਦਾ ਆਨੰਦ ਲੈਣਾ, ਤੂੰ ਕਤਲ ਕਰਨ ਦਾ ਸਵਾਦ ਲੈ, ਮੈਂ ਜੀਣ ਦਾ ਸਵਾਦ ਬੜਾ ਲੈ ਲਿਆ, ਅੱਜ ਮਰਨ ਦਾ ਸਵਾਦ ਲੈਣ ਨੂੰ ਜੀ ਕਰ। ਉਸ ਭੀੜ ਵਿੱਚ ਇੱਕ ਸੈਯਦ ਸੂਫੀ ਫਕੀਰ ਖੜਾ ਸੀ, ਉਹਨੇ ਭਾਈ ਸਾਹਿਬ ਦੀ ਇਹ ਗੱਲ ਸੁਣੀ ਤੇ ਹੈਰਾਨ, ਬਾਹਾਂ ਉੱਚੀਆਂ ਕਰਕੇ ਕਹਿਣ ਲੱਗਾ, ਈ ਬੰਦਾ ਖੁਦਾ ਖਾ ਕੀ ਨੇਸਤ, ਕਹਿੰਦਾ ਇਹ ਬੰਦਾ, ਇਹ ਰੱਬ ਦਾ ਬੰਦਾ ਮਿੱਟੀ ਦਾ ਤਾਂ ਨਹੀਂ ਹੋ ਸਕਦਾ, ਆਮ ਮਨੁੱਖਾਂ ਦੀ ਮਿੱਟੀ ਇਹ ਬੰਦੇ ਦੀ ਨਹੀਂ ਹੈ, ਕੈਸੀ ਗੱਲ ਹੈ, ਇਹ ਮਰਨ ਚੋਂ ਵੀ ਸਵਾਦ ਲੈਣਾ ਚਾਹੁੰਦਾ, ਇਹ ਬਿਲਕੁਲ ਸੱਤ ਹੈ, ਰੱਬ ਨਾਲ ਜੁੜਿਆ ਹੋਇਆ, ਈਸ਼ਵਰ ਨਾਲ ਇੱਕ ਸੁਰ ਹੋਇਆ ਬੰਦਾ, ਜੀਵਨ ਦਾ ਵੀ ਰਸ ਲੈਂਦਾ, ਮੌਤ ਦਾ ਵੀ ਰਸ ਲੈਂਦਾ।

ਪੱਧਰ ਕਿਵੇਂ ਹੋਣਾ ਚਾਹੀਦਾ, ਭਰਾ ਕਿਹੋ ਜਿਹਾ ਹੋਣਾ ਚਾਹੀਦਾ, ਸਿੱਖ ਕੈਸਾ ਹੋਣਾ ਚਾਹੀਦਾ, ਗੁਰੂ ਕੈਸਾ ਹੋਣਾ ਚਾਹੀਦਾ, ਇਨਸਾਨ ਕੈਸਾ ਹੋਣਾ ਚਾਹੀਦਾ ਹੈ। ਧੰਨ ਗੁਰੂ ਅਰਜਨ ਸਾਹਿਬ ਦੇ ਜੀਵਨ ਵਿੱਚੋਂ ਸਾਰੀਆਂ ਜਾਂਚਾਂ ਆਪਣੇ ਆਪ ਸਮਝ ਆਉਂਦੀਆਂ। ਜ਼ਿੰਦਗੀ ਭਰ ਸੇਵਾ ਕਿਵੇਂ ਕਰਨੀ ਹੈ, ਪਰਉਪਕਾਰ ਕਿਵੇਂ ਕਰਨਾ, ਕਿਸੇ ਦੇ ਕੰਮ ਕਿਵੇਂ ਆ ਸਕਣਾ, ਕਿਸੇ ਨੂੰ ਸੁੱਖ ਕਿਵੇਂ ਦੇ ਸਕਣਾ, ਇਹ ਬੜੀ ਖਾਸ ਗੱਲ ਹੈ। ਜਿਹੜਾ ਬੰਦਾ ਕਿਸੇ ਨੂੰ ਸੁੱਖ ਦੇ ਕੇ ਜਿਉਂਦਾ ਹੈ ਨਾ, ਉਹ ਮੌਤ ਦਾ ਸਵਾਦ ਲੈ ਸਕਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਿਹਦੇ ਵਾਸਤੇ ਮਰ ਰਹੇ? ਕਿਸੇ ਦੇ ਸੁੱਖ ਵਾਸਤੇ, ਕਿਸੇ ਨੂੰ ਆਤਮਕ ਤੇ ਭਗਤੀ ਦਾ ਧਰਮ ਦਾ ਸੁੱਖ ਪ੍ਰਾਪਤ ਹੋ ਸਕੇ, ਲੋਕਾਂ ਦਾ ਧਰਮ ਸੁਰੱਖਿਅਤ ਰਹਿ ਸਕੇ। ਉਹ ਆਪਣੇ ਸਰੀਰ ਦਾ ਠੀਕਰਾ ਜ਼ਾਲਮ ਦੇ ਬੂਹੇ ਤੇ ਭਰ ਦਿੰਦੇ ਨੇ, ਉਹ ਜੀਵਨ ਦਾ ਆਨੰਦ ਲੈ ਸਕਦੇ ਨੇ, ਉਹ ਮੌਤ ਦਾ ਵੀ ਆਨੰਦ ਲੈ ਸਕਦੇ ਨੇ। ਧੰਨ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ, ਸਾਈ ਮੀਆਂ ਮੀਰ ਸਾਹਮਣੇ ਖਲੋਤੇ, ਕਹਿੰਦੇ ਨੇ ਸਾਹਿਬ ਮੈਥੋਂ ਜਰਿਆ ਨਹੀਂ ਜਾਂਦਾ, ਤੇ ਕੀ ਹੋ ਰਿਹਾ ਤੁਹਾਡੇ ਸਰੀਰ ਤੇ, ਇੰਨਾ ਜ਼ੁਲਮ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਤੇ ਧੰਨ ਗੁਰੂ ਅਰਜਨ ਸਾਹਿਬ ਮੁਸਕਰਾ ਰਹੇ ਨੇ, ਕਹਿੰਦੇ ਨੇ ਸਾਈ ਜੀ ਕਿਉਂ ਨਹੀਂ ਬਰਦਾਸ਼ਤ ਹੁੰਦਾ, ਤੁਹਾਡਾ ਬਰਦਾਸ਼ਤ ਦਾ ਮਾਦਾ ਕਿੱਧਰ ਗਿਆ, ਤੁਹਾਡੀ ਸਹਿਣ ਸ਼ਕਤੀ ਕਿੱਧਰ ਗਈ? ਰੱਬ ਵਾਲਿਓ, ਰੱਬ ਦੇ ਪਿਆਰ ਵਾਲਿਓ, ਤੁਹਾਡੀ ਸਹਿਣ ਸ਼ਕਤੀ ਕਿਉਂ ਭੰਗ ਹੋ ਰਹੀ? ਸਾਈ ਜੀ ਕਹਿੰਦੇ ਨੇ ਮੇਰੇ ਮੁਰਸ਼ਿਦ, ਮੇਰੇ ਸਿਰ ਦੇ ਮਾਲਕ, ਮੇਰੇ ਸਤਿਗੁਰੂ, ਇਹ ਨਹੀਂ ਬਰਦਾਸ਼ਤ ਹੁੰਦਾ, ਤੁਸੀਂ ਮੈਨੂੰ ਆਗਿਆ ਦਿਓ, ਮੈਂ ਸਾਰਾ ਕੋਈ ਤਬਾਹ ਕਰਦੇ ਹਾਂ। ਤੇ ਸਾਹਿਬ ਮੁਸਕਰਾ ਕੇ ਕਹਿੰਦੇ ਨੇ ਸਾਈ ਜੀ ਰੱਬ ਵਾਲਿਓ, ਤੁਹਾਡੇ ਮੂੰਹ ਇਹ ਗੱਲ ਸੱਜਦੀ ਨਹੀਂ, ਤਬਾਹ ਕਰ ਦਿਓ ਨਾ। ਰੱਬ ਦੇ ਪਿਆਰ ਵਾਲੇ, ਰੱਬ ਦੀ ਇਸ ਸੋਹਣੀ ਉਸਾਰੀ ਨੂੰ ਸਵਾਰਨਾ ਤਾਂ ਜਾਣਦੇ ਨੇ, ਸਿੰਗਾਰਨਾ ਤਾਂ ਜਾਣਦੇ ਨੇ, ਤਬਾਹ ਕਰਨਾ ਸਾਡਾ ਕੰਮ ਨਹੀਂ, ਉਹਦੀ ਰਚਨਾ ਹੈ, ਉਹ ਰਚੇ ਬਣਾਵੇ ਮਿਟਾਵੇ, ਉਹਦੀ ਰਚਨਾ। ਤੇ ਜੇ ਕੋਈ ਉਹਦੀ ਰਚਨਾ ਨੂੰ ਤਬਾਹ ਕਰਦਾ ਤਾਂ ਉਹਦਾ ਲੇਖਾ ਲੈਣ ਵਾਲਾ ਉਹ ਜੋ ਬੈਠਾ। ਜਿਨ੍ਹਾਂ ਜ਼ਾਲਮਾਂ ਨੂੰ ਤਬਾਹ ਕਰਨ ਦੀ ਗੱਲ ਸਾਈ ਜੀ ਤੁਸੀਂ ਕਰਦੇ ਹੋ, ਉਹਨਾਂ ਦੀ ਆਪਣੀ ਬੋਲੀ, ਉਹਨਾਂ ਦਾ ਆਪਣਾ ਵਿਹਾਰ, ਉਹਨਾਂ ਦਾ ਆਪਣਾ ਢੰਗ ਹੈ, ਸਾਡਾ ਆਪਣਾ ਵਿਹਾਰ ਹੈ, ਸਾਡਾ ਆਪਣਾ ਢੰਗ ਹੈ, ਸਾਡੀ ਆਪਣੀ ਬੋਲੀ ਹੈ। ਅਸੀਂ ਆਪਣੀ ਬੋਲੀ, ਆਪਣੇ ਢੰਗ, ਆਪਣੇ ਵਿਹਾਰ ਨੂੰ ਅਸੀਂ ਕਿਉਂ ਛੱਡ ਦਈਏ? ਉਹ ਆਪਣਾ ਕੰਮ ਕਰੀ ਜਾਣ, ਉਹ ਤਬਾਹ ਕਰੀ ਜਾਣ, ਉਹ ਮਿਟਾਈ ਜਾਣ, ਆਪਾਂ ਤਾਂ ਨਹੀਂ ਇਸ ਵਿਹਾਰ ਚ ਸ਼ਾਮਲ ਹੋਣਾ। ਸਾਂਝ ਬੜੀ ਪੁਰਾਣੀ ਸੀ ਨਾ, ਲਾਹੌਰ ਦੀਆਂ ਗਲੀਆਂ ਚ, ਜਿੱਦਣ ਲਾਹੌਰ ਚ ਮਹਾਮਾਰੀ ਪਈ, ਬਿਮਾਰੀ ਫੈਲੀ, ਲੋਕਾਂ ਦੇ ਘਰਾਂ ਚ ਹਾਹਾਕਾਰ ਕੁਰਲਾਟ ਮਚੀ ਹੋਈ ਸੀ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੌਜਵਾਨ ਉਸ ਵੇਲੇ ਗੁਰਗੱਦੀ ਬਿਰਾਜਮਾਨ ਨਹੀਂ ਸਨ, ਪਿਤਾ ਜੀ ਦੇ ਹੁਕਮ ਚ ਲਾਹੌਰ ਸਨ। ਲਾਹੌਰ ਦੀਆਂ ਗਲੀਆਂ ਚ ਉਸ ਬਿਮਾਰੀ ਨੇ ਤਬਾਹੀ ਮਿਟਾਈ ਹੋਈ, ਉਸ ਮਚੀ ਹੋਈ ਤਬਾਹੀ ਦੇ ਵਿਚ ਸਾਈ ਜੀ ਨੂੰ ਅਚਾਨਕ ਕਿਸੇ ਨੇ ਖ਼ਬਰ ਦਿੱਤੀ ਸੀ। ਸਾਈ ਮੀਆਂ ਮੀਰ ਆਪਣੇ ਸਾਥੀਆਂ ਨੂੰ ਲੈ ਕੇ ਗਲੀਆਂ ਵਿਚੋਂ ਲਾਸ਼ਾਂ ਚੁਕਵਾ ਰਹੇ ਨੇ, ਬਿਮਾਰਾਂ ਦੀ ਸਾਰ ਲੈ ਰਹੇ ਨੇ। ਕਿਸੇ ਨੇ ਆ ਕੇ ਕਿਹਾ, ਸਾਈ ਜੀ ਆਪਾਂ ਤਾਂ ਮੁਸਲਮਾਨ ਹੁੰਦੇ ਹਾਂ, ਇਸਲਾਮ ਦੇ ਪਿਆਰ ਵਿਚ ਮੁਸਲਮਾਨਾਂ ਦੇ ਘਰਾਂ ਦੀ ਸਾਰ ਲੈਂਦੇ ਫਿਰ ਰਹੇ ਹਾਂ। ਇੱਕ ਨੌਜਵਾਨ ਐਸਾ ਵੀ ਆਇਆ, ਜਾਪਦਾ ਹਿੰਦੂ ਹੈ, ਪਰ ਉਹ ਤਾਂ ਸਾਰਿਆਂ ਨਾਲ ਇੱਕ ਸਾਰ ਵਤੀਰਾ ਕਰ ਰਿਹਾ, ਉਹ ਮੁਸਲਮਾਨਾਂ ਦੇ ਘਰਾਂ ਦੇ ਵਿਚੋਂ ਵੀ ਬਿਮਾਰਾਂ ਦੀ ਖ਼ਬਰ ਲੈਂਦਾ ਫਿਰ ਰਿਹਾ, ਆਪਣੇ ਸਾਥੀਆਂ ਨੂੰ ਲੈ ਕੇ ਗਲੀਆਂ ਚ ਬਹੁਤ ਤੇਜ਼ੀ ਦੇ ਨਾਲ ਉਹ ਲੋਕਾਂ ਦਾ ਦੁੱਖ ਮਨਾਉਂਦਾ ਫਿਰ ਰਿਹਾ। ਉਦਣ ਲਾਹੌਰ ਦੀਆਂ ਗਲੀਆਂ ਚ ਗੁਰੂ ਅਰਜਨ ਸਾਹਿਬ ਤੇ ਸਾਈ ਮੀਆਂ ਮੀਰ ਦੀ ਪਹਿਲੀ ਮੁਲਾਕਾਤ ਹੋਈ ਸੀ। ਸਾਈ ਜੀ ਨੇ ਉਦਣ ਵੀ ਮਹਿਸੂਸ ਕੀਤਾ ਸੀ ਉਮਰ ਚ ਮੈਂ ਵੱਡਾ, ਲੇਕਿਨ ਕਰਨੀ ਵਿਚ ਮੈਥੋਂ ਵੱਡਾ ਜਾਪਦਾ ਹੈ, ਉਮਰ ਦਾ ਅਜੇ ਨੌਜਵਾਨ ਹੈ, ਅਵਾਇਲ ਉਮਰ ਹੈ, ਮਗਰ ਕਰਨੀ ਵਿਚ ਸਮਦ੍ਰਿਸ਼ਟੀ ਵਿਚ ਮੈਥੋਂ ਬਹੁਤ ਉੱਚਾ ਹੈ। ਫਿਰ ਜਿਸ ਦਿਨ ਗੁਰੂ ਅਰਜਨ ਸਾਹਿਬ ਗੁਰਗੱਦੀ ਬਿਰਾਜਮਾਨ ਹੋਏ ਸਨ, ਸਾਈ ਜੀ ਨੂੰ ਬੁਲਾ ਭੇਜਿਆ ਸੀ, ਆ ਸਾਈ ਲੋਕਾਂ ਕੋਈ ਪਿਆਰ ਦੀ ਸਾਂਝ ਵਾਲੀ ਗੱਲ ਕਰੀ, ਹਰਿਮੰਦਰ ਦੀ ਨੀ, ਸਾਈ ਜੀ ਕੋਲੋਂ ਰਖਵਾਈ ਸੀ, ਸਾਈ ਮੀਆਂ ਮੀਰ ਤੋਂ, ਤੂੰ ਵੀ ਰੱਬ ਦੇ ਪਿਆਰ ਵਾਲਾ ਹੈ, ਮੈਂ ਵੀ ਰੱਬ ਦੇ ਪਿਆਰ ਵਾਲਾ, ਆ ਸਾਂਝੀ ਵਾਲਤਾ ਦੀ ਕੋਈ ਗੱਲ ਪੈਦਾ ਕਰੀ। ਪਰ ਅੱਜ ਸਾਈ ਜੀ ਜਿਸ ਵੇਲੇ ਕਿਹਾ ਮੈਥੋਂ ਬਰਦਾਸ਼ਤ ਨਹੀਂ ਹੁੰਦਾ, ਸਾਹਿਬ ਕਹਿਣ ਲੱਗੇ ਨਹੀਂ ਆਪਾਂ ਚਰਨਾ ਹੈ, ਆਪਾਂ ਬਰਦਾਸ਼ਤ ਕਰਨਾ ਹੈ, ਆਪਾਂ ਜੀਵਨ ਦਾ ਵੀ ਆਨੰਦ ਲੈਣਾ, ਆਪਾਂ ਦੁੱਖਾਂ ਵਿਚੋਂ ਵੀ ਸਵਾਦ ਲੈਣਾ। ਲੋਕ ਸੁੱਖਾਂ ਵਿਚੋਂ ਵੀ ਸੁੱਖ ਨਹੀਂ ਮਾਣ ਸਕਦੇ, ਦੁਖੀ ਹੁੰਦੇ ਰਹਿ ਜਾਂਦੇ, ਰੱਬ ਨਾਲ ਜੁੜੇ ਹੋਏ, ਇੱਕ ਸੁਰ ਹੋਏ ਹੋਏ, ਅਖੌਤੀ ਦੁੱਖਾਂ ਦੇ ਵਿਚ ਵੀ ਆਨੰਦ ਉਹਨਾਂ ਦਾ ਭੰਗ ਨਹੀਂ ਹੁੰਦਾ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸਦਾ ਸੰਭਾਲੇ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਜੋ ਉਹਨਾਂ ਦੀ ਮੰਗ ਹੈ ਉਸ ਮੰਗ ਵਿਚ ਇੰਨਾ ਸੁੱਖ ਹੈ ਕਿ ਹਰ ਦੁੱਖ ਸੁੱਖ ਨੂੰ ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ।
ਜੇ ਭੁੱਖ ਦੇਹ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਏ। ਤੇ ਜਿਸ ਨੇ ਮਹਾਰਾਜ ਨੇ ਕਿਹਾ ਸਾਈ ਜੀ ਆਪਣਾ ਕੰਮ ਤਬਾਹ ਕਰਨਾ ਨਹੀਂ, ਆਪਣਾ ਕੰਮ ਦੁੱਖ ਸੁੱਖ ਨੂੰ ਇੱਕ ਕਰਕੇ ਜਾਣਨਾ ਹੈ। ਉਸ ਦਿਨ ਸਾਈ ਜੀ ਨੇ ਫਿਰ ਮਹਿਸੂਸ ਕੀਤਾ ਸੀ ਸਤਿਗੁਰੂ ਤੁਸੀਂ ਵਾਕਿਆ ਹੀ ਮਹਾਨ, ਉਮਰ ਚ ਮੈਂ ਬਹੁਤ ਵੱਡਾ ਹੋ ਸਕਣਾ, ਮੇਰੀ ਪੂਜਾ ਪ੍ਰਤਿਸ਼ਠਾ ਤੇ ਮਾਨਤਾ ਵੀ ਬੜੀ, ਪਰ ਜੋ ਕੁਝ ਤੁਹਾਡੇ ਅੰਦਰ ਹੈ, ਜੋ ਤੁਹਾਡੇ ਕੋਲ ਗੱਲ ਹੈ, ਮੈਂ ਧਰਮ ਦਾ ਵਿਦਿਆਰਥੀ ਤਾਂ ਹੋ ਸਕਦਾ, ਧਰਮ ਸਿੱਖਣ ਵਾਲਾ ਤਾਂ ਹੋ ਸਕਣਾ, ਪਰ ਤੁਸੀਂ ਧਰਮ ਸਿਖਾਉਣ ਵਾਲੇ, ਜੀਵਨ ਵੀ ਸਿਖਾਉਣ ਵਾਲੇ ਹੋ, ਮਰਨ ਵੀ ਸਿਖਾਉਣ ਵਾਲੇ, ਕਰਨ ਵੀ ਸਿਖਾਉਣ ਵਾਲੇ ਹੋ, ਜਰਨ ਵੀ ਸਿਖਾਉਣ ਵਾਲੇ, ਸ਼ਕਤੀ ਸਾਰੀ ਦੇ ਮਾਲਕ ਹੋ, ਲੇਕਿਨ ਜਰਨ ਦੀ ਸ਼ਕਤੀ ਤੁਹਾਡੇ ਕੋਲ ਬਹੁਤ ਜ਼ਿਆਦਾ ਹੈ। ਉਹ ਜਿਹੜਾ ਭਾਈ ਸੱਤਾ ਬਲਵਾਨ ਜੀ ਦੀ ਵਾਰ ਚ ਆਪਾਂ ਸ਼ਬਦ ਪੜ੍ਹਨੇ ਹਾਂ, ਦੂਣੀ ਚੌਣੀ ਕਰਾ ਮਾਤ ਸੱਚੇ ਦਾ ਸੱਚਾ ਟੋਆ। ਇੱਕ ਤਾਂ ਕਰਾ ਮਾਤ ਹੁੰਦੀ ਜਿਹੜੀ ਬੰਦੇ ਦੀ ਸਮਝ ਤੋਂ ਬਾਹਰੀ ਹੋਵੇ, ਸੁਪਰ ਹਿਊਮਨ ਜਿਸ ਨੂੰ ਕਹਿੰਦੇ ਆ, ਜਿਹੜੀ ਆਮ ਬੰਦਾ ਨਾ ਕਰ ਸਕਦਾ ਹੋਵੇ, ਕੋਈ ਬਹੁਤ ਸ਼ਕਤੀ ਵਾਲਾ ਰਿਧੀਆਂ ਸਿੱਧੀਆਂ ਵਾਲਾ ਕੋਈ ਕਰ ਸਕਦਾ ਹੋਵੇ, ਉਹਨੂੰ ਕਰਾ ਮਾਤ ਕਹਿੰਦੇ ਨੇ। ਲੇਕਿਨ ਕਰਾ ਮਾਤ ਜਿਹੜੀ ਅੱਗੇ ਹੀ ਬੰਦੇ ਦੀ ਆਮ ਸ਼ਕਤੀ ਤੋਂ ਬਾਹਰੀ ਹੈ, ਦੂਣੀ ਚੌਣੀ ਕਰਾ ਮਾਤ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੇਰੇ ਕੋਲ ਹੈ, ਉਹ ਦੂਣੀ ਚੌਣੀ ਕੀ ਹੈ? ਉਹ ਦੂਣੀ ਚੌਣੀ ਇਹੀ ਹੈ ਕਿ ਤੇਰੇ ਕੋਲ ਸ਼ਕਤੀਆਂ ਸਾਰੀਆਂ, ਸਮਰੱਥਾ ਸਾਰੀ ਹੈ, ਪਰ ਤੂੰ ਵਰਤਦਾ ਨਹੀਂ, ਤੂੰ ਜਰਦਾ ਹੈ, ਤੂੰ ਵਿਖਾਉਂਦਾ ਨਹੀਂ, ਪ੍ਰਗਟਾਉਂਦਾ ਨਹੀਂ, ਤੂੰ ਸ਼ਰਾ ਉਹ ਜਿਹੜੀ ਤਾਕਤ ਹੈ, ਉਹ ਰਿਧੀ ਸਿੱਧੀ ਹੈ, ਉਹ ਸ਼ਕਤੀ ਹੈ, ਉਸ ਨੂੰ ਵਿਖਾਉਂਦਾ ਨਹੀਂ, ਪ੍ਰਗਟਾਉਂਦਾ ਨਹੀਂ, ਬਲਕਿ ਜਰ ਕੇ ਦਿਖਾਉਣਾ ਮੇਰੇ ਸਤਿਗੁਰੂ, ਕਿਉਂਕਿ ਤੂੰ ਲੋਕਾਂ ਨੂੰ ਜੀਣਾ ਵੀ ਸਿਖਾਉਣਾ ਹੈ, ਜਰਨਾ ਵੀ ਸਿਖਾਉਣਾ ਹੈ, ਮਰਨਾ ਵੀ ਸਿਖਾਉਣਾ, ਤੇਰੇ ਕੋਲ ਇਜਾਜ਼ ਹੈ, ਤੂੰ ਇਸ ਦਾ ਮਾਸਟਰ ਹੈ, ਤੇ ਲੋਕ ਤੇਰੇ ਕੋਲੋਂ ਇਹ ਸਿੱਖਦੇ। ਤੇ ਜਿਨ੍ਹਾਂ ਨੂੰ ਆ ਗਈ ਇਹ ਜਾਚ, ਜਿਨ੍ਹਾਂ ਨੂੰ ਜੀਣਾ ਆ ਗਿਆ, ਜਿਨ੍ਹਾਂ ਨੂੰ ਮਰਨਾ ਆ ਗਿਆ, ਜਿਹੜੇ ਇੱਕ ਸੁਰ ਹੋ ਗਏ ਨੇ ਵਾਹਿਗੁਰੂ ਨਾਲ, ਵੈਸੇ ਤਾਂ ਮਰਨਾ ਸਾਰਿਆਂ ਨੇ, ਤੁਰ ਮਰਨ ਲਿਖਾਇਆ, ਪਰ ਗੁਰਮੁਖ ਮਰਦੇ ਨੇ ਤੇ ਮੌਤ ਜਿਹੜੀ ਬੜੀ ਭਿਆਨਕ ਹੈ, ਉਹ ਵੀ ਖੂਬਸੂਰਤ ਹੋ ਜਾਂਦੀ। ਜਨ ਉਭਰੇ ਹਰ ਹਰ ਧਿਆਨ ਜੀਉ, ਮੌਤ ਇਸ ਭਿਆਨਕਤਾ ਤੋਂ ਰੱਬ ਦੇ ਬੰਦੇ ਬਚ ਕੇ ਨਿਕਲਦੇ ਨੇ, ਵੱਖਰੇ ਹੁੰਦੇ ਨੇ, ਅਲੱਗ ਹੁੰਦੇ ਨੇ। ਹਰ ਸੋਭਾ ਪਾਈ ਉਹ ਆਪ ਵੀ ਸ਼ਾਨ ਨਾਲ ਜਿਉਂਦੇ ਨੇ, ਪਰ ਜਿਉਂਦੇ ਕਿਸ ਗੱਲ ਦੀ ਸ਼ਾਨ, ਕਿਸ ਗੱਲ ਦੀ? ਹਰ ਨਾਮ ਵਡਿਆ ਹਰ ਦਰਗਹਿ ਪਹਿਦੇ ਜਾਣ ਜੀ, ਉਹ ਸੱਚੀ ਦਰਗਾਹ ਵਿੱਚ, ਪ੍ਰਭੂ ਦੀ ਦਰਗਾਹ ਵਿੱਚ ਸਨਮਾਨਿਤ ਹੋਏ ਹੋਏ ਜਾਂਦੇ ਨੇ। ਅਸਰੋਪਾ ਦਿੰਦੇ ਆ, ਸਨਮਾਨ ਦਿੰਦੇ ਆ, ਕਿਸੇ ਦੀ ਚੰਗੀ ਕਰਨੀ, ਨਿਰੰਕਾਰ ਦੀ ਦਰਗਾਹ ਵਿੱਚ ਵੀ ਮਾਣ ਹੁੰਦਾ, ਹਰ ਦਰਗਹਿ ਪਹਿਦੇ ਜਾਣ ਜੀ, ਉਹ ਦਰਗਾਹ ਚ ਸਨਮਾਨ ਹੁੰਦਾ ਉਹਨਾਂ ਦਾ, ਹਰ ਦਰਗਹਿ ਪਹਿਦੇ, ਹਰ ਨਾਮੇ ਸਿੱਧੇ, ਜਿਹੜੇ ਨਾਮ ਦੇ ਨਾਲ ਆਪਣੇ ਜੀਵਨ ਵਿੱਚ ਸੁਚੱਜ ਪਸਾਰ ਕੇ ਸੋਹਣਾ ਜਿਹਾ ਜੀਵਨ ਜਿਉਂਦੇ ਨੇ, ਦਰਗਾਹ ਵਿੱਚ ਸਨਮਾਨਿਤ ਹੁੰਦੇ ਨੇ। ਹਰ ਨਾਮੇ ਤੇ ਸੁੱਖ ਪਾਇਆ, ਉਹ ਅਸਲੀ ਸੁੱਖ ਨੂੰ ਪ੍ਰਾਪਤ ਕਰਦੇ ਨੇ, ਜ਼ਿੰਦਗੀ ਦਾ ਅਸਲੀ ਸੁੱਖ ਉਹ ਮਾਣਦੇ ਨੇ, ਬਲਕਿ ਮੌਤ ਵਿੱਚ ਵੀ ਉਹਦਾ ਸੁੱਖ ਬੰਦ ਨਹੀਂ ਹੁੰਦਾ। ਉਹਨਾਂ ਦੇ ਮਗਰ ਲੱਗ ਕੇ, ਉਹਨਾਂ ਦੇ ਪੂਰਨਿਆਂ ਤੇ ਚੱਲਣ ਵਾਲੇ ਵੀ ਇਸ ਸੁੱਖ ਨੂੰ ਮਾਣਦੇ ਨੇ। ਆਪਾਂ ਰੋਜ਼ ਯਾਦ ਕਰਨੇ ਆ ਉਹਨਾਂ ਨੂੰ, ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ, ਵੰਡ ਛਕਿਆ, ਤੇਗ ਚਲਾਈ, ਤੇਗ ਵਾਹੀ, ਧਰਮ ਹੇਤ ਸੀਸ ਦਿੱਤੇ, ਬੰਧ ਬੰਧ ਕਟਵਾਏ, ਝਗੜੀਆਂ ਤੇ ਚੜੇ, ਉਹ ਜਿਨ੍ਹਾਂ ਮਾਈਆਂ ਬੀਬੀਆਂ ਨੇ ਮੀਰ ਮਨੂ ਦੇ ਘੋੜਿਆਂ ਵਿੱਚ ਸਵਾ ਸਵਾ ਮਨ ਪੀਸਣ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਆਪਣੇ ਬੱਚਿਆਂ ਦੇ ਟੋਟਿਆਂ ਦੇ ਹਾਰ ਗਲਾਂ ਵਿੱਚ ਪੁਆਏ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਮੇਰੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਉਹ ਤੇਰੀ ਪੈੜ ਤੇ ਤੁਰਨ ਵਾਲੇ, ਤੇਰੇ ਪੂਰਿਆਂ ਤੇ ਤੁਰਨ ਵਾਲੇ ਲੋਕ ਸਨ, ਜਿਨ੍ਹਾਂ ਨੂੰ ਜੀਣਾ ਵੀ ਆ ਗਿਆ ਤੇ ਮਰਨ ਵੀ ਸੁੱਖ ਲੈਂਦੇ ਨੇ, ਉਹਨਾਂ ਦਾ ਸੁੱਖ ਤੱਤੀਆਂ